ਪ੍ਰਵਸੋਈ ਜਿਸਨੋ ਦਾਤ ਕਰੇ ਸੋ ਪਾਏ ਜਨ ਨਾਨਕ ਅਵਰ ਨਾ ਕੋਈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੋਰਠ ਮਹਿਲਾ ਚੌਥਾ ਪੰਚ ਪਦਾ ਅਚਰ ਚਰੈ ਤਾਂ ਸਿੱਧ ਹੋਈ ਸਿੱਧੀ ਤੇ ਬੁੱਧ ਪਾਈ ਪ੍ਰੇਮ ਕੇ ਸਰ ਲਾਗੇ ਤਨ ਭੀਤਰ ਤਾ ਭ੍ਰਮ ਕਾਟਿਆ ਜਾਈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆਓ ਗੁਰੂ ਪਿਆਰੇ ਸਤਸੰਗ ਜੀ ਆਪਾਂ ਸਾਰੇ ਹੀ ਸਵਰਗਵਾਸੀ ਸਰਦਾਰ ਕੁਲਜੀਤ ਸਿੰਘ ਜੀ ਜੌਹਲ ਤਿੰਨਾਂ ਦੀ ਮਿੱਠੀ ਯਾਦ ਦੇ ਵਿੱਚ ਸਜ ਬੈਠੇ ਹਾਂ। ਉਹਨਾਂ ਦੀ ਆਤਮਿਕ ਸ਼ਾਂਤੀ ਲਈ ਉਹਨਾਂ ਨੂੰ ਯਾਦ ਕਰਦਿਆ ਹਾਂ। ਪਰਿਵਾਰ ਵੱਲੋਂ ਤੁਰਦੀ ਬਾਣੀ ਸ੍ਰੀ ਸੁਖਮਨੀ ਸਾਹਿਬ ਜੀ ਦੇ ਪਾਠ ਉਪਰੰਤ ਸਾਬਦ ਕੀਰਤਨ ਜਾ ਤੂੰ ਮੇਰੇ ਵੱਲ ਹੈ ਤਾ ਕਿਆ ਮੋਹਛੰਦਾ ਤੂੰ ਸਭ ਕੁਛ ਮੈਨੂੰ ਸੋਪਿਆ ਜਾ ਤੇਰਾ ਬੰਦਾ ਸੋ ਸਤਿਗੁਰ ਪਿਆਰਾ ਮੇਰੇ ਨਾਲ ਹੈ ਜਿੱਥੇ ਕਿੱਥੇ ਮੈਨੂੰ ਲਈ ਛਡਾਈ ਜਿਸ ਮਾਲਕ ਗੁਰੂ ਦੀ ਬਾਣੀ ਦੇ ਨਾਲ ਜੁੜ ਕੇ ਆਪਣਾ ਜੀਵਨ ਬਤੀਤ ਕੀਤਾ ਹੈ ਜਿਸ ਸ਼ਬਦ ਨੂੰ ਸਦਾ ਹੀ ਆਪਣੇ ਹਿਰਦੇ 'ਚ ਵਸਾ ਕੇ ਜਪਦੇ ਸਨ ਉਹ ਸ਼ਬਦ ਦੇ ਹਾਜ਼ਰੀ ਆਪ ਜੀ ਨੇ ਕੀਰਤਨ ਦੇ ਰਾਹੀਂ ਸਰਵਣ ਕੀਤਾ ਹੈ। ਸੋ ਆਓ ਇੱਥੇ ਦੀਵਾਨਾਂ ਦੀ ਸਮਾਪਤੀ ਹੈ। ਬੀਬੀ ਗੁਰਚਰਨਦੀਪ ਕੌਰ ਜੀ ਜੌਹਲ ਸਮੁੱਚੇ ਜੌਹਲ ਪਰਿਵਾਰ ਵੱਲੋਂ ਸਮੂਹ ਸਤਸੰਗ ਦਾ ਬਹੁਤ ਬਹੁਤ ਧੰਨਵਾਦ ਜਿਹੜੇ ਕਿ ਸਾਰੇ ਹੀ ਆਪਣੇ ਸ਼ਰਧਾ ਦੇ ਫੁੱਲ ਭੇਟਾ ਕਰਕੇ ਗੁਰੂ ਚਰਨਾਂ ਨਾਲ ਅਰਦਾਸ ਕੀਤੀ ਹੈ। ਮਾਲਕ ਜੀ ਰਹਿਮਤ ਬਖਸ਼ ਕਰੀ ਆਪਕੀ ਬਾਰ ਬਖਸ਼ ਬੰਦੀ ਕੋ ਬਹੁਰ ਨਾ ਭੋਜਨ ਫੇਰਾ ਕਹਿ ਕਵੇ ਸੁਨੋਰੇ ਸੰਤੋਖੇ ਕੀ ਕਰੋ ਨਿਵੇਰਾ। ਸੋ ਇੱਥੇ ਦੀਵਾਨਾਂ ਦੀ ਸਮਾਪਤੀ ਹੈ। ਬੀਬੀ ਕੌਰ ਗੁਰਚਰਨਦੀਪ ਕੌਰ ਜੀ ਜੌਹਲ ਆਪ ਸਾਰੇ ਦਾ ਬਹੁਤ ਬਹੁਤ ਧੰਨਵਾਦ ਕਰਦੇ ਹਨ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ

ਸਤਨਾਮ ਵਾਹਿਗੁਰੂ ਸਾਹਿਬ ਜੀਓ ਹਰ ਜੁਗ ਜੁਗ ਭਗਤੂ ਪਾਇਆ ਪੈਜ ਰੱਖਦਾ ਆਇਆ ਰਾਮ ਰਾਜੇ ਹਰ ਨਾਖਸ ਦੁਸ਼ਟ ਹਰ ਮਾਰਿਆ ਪ੍ਰਹਿਲਾਦ ਤਰਾਇਆ

ਸਾਰੇ ਗਾਵਨ ਤੁਦਨੋ ਪਵਨ ਪਾਣੀ ਬੈਸੰਤਰ ਗਾਵੈ ਰਾਜਾ ਧਰਮ ਦੁਆਰੇ ਗਾਵਨ ਤੁਦਨੋ ਚਿਤ ਗੁਪਤ ਲਿਖ ਜਾਣਨ ਲਿਖ ਲਿਖ ਧਰਮ ਵਿਚਾਰੇ ਲਿਖ ਲਿਖ ਧਰਮ ਵਿਚਾਰੇ ਗਾਵਨ ਤੁਦਨੋ ਈਸ਼ਰ ਬ੍ਰਹਮਾ ਦੇਵੀ ਸੋਹਨ ਤੇਰੇ ਸਦਾ ਸੁਵਾਰੇ ਗਾਵਨ ਤੁਦਨੋ ਇੰਦ੍ਰ ਇੰਦਰਾਸਨ ਬੈਠੇ ਦੇਵਤਿਆ ਦਰ ਨਾਲੇ ਗਾਵਨ ਤੁਦਨੋ ਸਿੱਧ ਸਮਾਧੀ ਅੰਦਰ ਗਾਵਨ ਤੁਦਨੋ ਸਾਧ ਵਿਚਾਰੇ ਗਾਵਨ ਤੁਦਨੋ ਜਤੀ ਸਤੀ ਸੰਤੋਖੀ ਗਾਵਨ ਤੁਦਨੋ ਵੀਰ ਕਰਾਰੇ ਗਾਵਨ ਤੁਦਨੋ ਪੰਡਿਤ ਪੜਨ ਰਖੀਸਰ ਜੁਗ ਜੁਗ ਵੇਦਾ ਨਾਲੇ ਗਾਵਨ ਤੁਦਨੋ ਮੋਹਣਿਆ ਮਨ ਮੋਹਨ ਸੁਰਗ ਮੱਛ ਪਿਆਲੇ ਗਾਵਨ ਤੁਦਨੋ ਰਤਨੋ ਪਾਏ ਤੇਰੇ ਅੜਸਠ ਤੀਰਥ ਨਾਲੇ ਗਾਵਨ ਤੁਦਨੋ ਜੋਧ ਮਹਾਬਲ ਸੂਰਾ ਗਾਵਨ ਤੁਦਨੋ ਖਾਣੀ ਚਾਰੇ ਗਾਵਨ ਤੁਦਨੋ ਖੰਡ ਮੰਡਲ ਬ੍ਰਹਮੰਡਾ ਕਰ ਕਰ ਰੱਖੇ ਤੇਰੇ ਧਾਰੇ

ਸੀ ਰਚਨਾ ਜਿਨ ਰਚਾਈ ਰੰਗੀ ਰੰਗੀ ਭਾਤੀ ਕਰ ਕਰ ਜਿਨ ਸੀ ਮਾਇਆ ਜਿਨ ਉਪਾਈ ਕਰ ਕਰ ਦੇਖੈ ਕੀਤਾ ਆਪਣਾ ਜੋ ਤਿਸ ਦੀ ਵਡਿਆਈ ਜੋ ਤਿਸ ਭਾਵੈ ਸੋਈ ਕਰਸੀ ਫਿਰ ਹੁਕਮ ਨ ਕਰਨਾ ਜਾਈ ਸੋ ਪਾਤ ਸਾਹੁ ਸਾਹਾ ਪਤ ਸਾਹਿਬ ਨਾਨਕ ਰਹਿਣ ਰਜਾਈ ਆਸਾ ਮਹੱਲਾ ਪਹਿਲਾ ਸੁਣ ਵੱਡਾ ਆਖੈ ਸਭ ਕੋਏ ਕੇਵੜ ਵੱਡਾ ਡੀਠਾ ਹੋਏ ਕੀਮਤ ਪਾਏ ਨ ਕਹਿਆ ਜਾਏ ਕਹਿਣ ਵਾਲੇ ਤੇਰੇ ਰਹੇ ਸਮਾਏ ਵੱਡੇ ਮੇਰੇ ਸਾਹਿਬਾ ਗਹਿਰ ਗੰਭੀਰਾ ਗੁਣੀ ਗਹੀਰਾ ਕੋਏ ਨ ਜਾਣੈ ਤੇਰਾ ਕੇਤਾ ਕੇਵੜ ਚੀਰਾ ਰਹਾਓ ਸਭ ਸੁਰਤੀ ਮਿਲ ਸੁਰਤ ਕਮਾਈ ਸਭ ਕੀਮਤ ਮਿਲ ਕੀਮਤ ਪਾਈ

ਸਿੱਧਾ ਪੁਰਖਾ ਕੀਆ ਵਡਿਆਈਆਂ, ਤੁਧ ਬਿਨ ਸਿੱਧੀ ਕਿਨੈ ਨਾ ਪਾਈਆ, ਕਰਮ ਮਿਲੈ ਨਾਹੀ ਠਾਕ ਰਹਾਈਆ, ਆਖਣ ਵਾਲਾ ਕਿਆ ਵਿਚਾਰਾ, ਸਿਫਤੀ ਭਰੇ ਤੇਰੇ ਭੰਡਾਰਾ, ਜਿਸ ਤੂੰ ਦੇਹ ਤਿਸੈ ਕਿਆ ਚਾਰਾ, ਨਾਨਕ ਸੱਚ ਸਵਾਰਨ ਹਾਰਾ। ਆਸਾ ਮਹੱਲਾ ਪਹਿਲਾ। ਆਖਾ ਜੀਵਾ ਵਿਸਰੈ ਮਰ ਜਾਊ, ਆਖਣ ਔਖਾ ਸਾਚਾ ਨਾਊ, ਸਾਚੇ ਨਾਮ ਕੀ ਲਾਗੈ ਭੂਖ, ਉਤ ਭੁੱਖੇ ਖਾਏ ਚਲੀਐ ਦੁਖ, ਸੋ ਕਿਉਂ ਵਿਸਰੈ ਮੇਰੀ ਮਾਏ, ਸਾਚਾ

ਹਾਰ ਕੇ ਜਨ ਸਤਿਗੁਰ ਸਤਿਪੁਰਖਾ ਬਿਨੋ ਕਰੋ ਗੁਰ ਪਾਸ ਹਮ ਕੀਰੇ ਕਿਰਮ ਸਤਿਗੁਰ ਸਰਣਾਈ।

ਪਹਿ ਜੋ ਸੇਵੈ ਤੁਧ ਜੀ ਜਨ ਨਾਨਕ ਤਿਨ ਕੁਰਬਾਣਾ ਹਰ ਧਿਆਵਹਿ ਹਰ ਧਿਆਵਹਿ ਤੁਧ ਜੀ ਸੇ ਜਨ ਜੁਗ ਮਹਿ ਸੁਖ ਵਾਸੀ ਸੇ ਮੁਕਤ ਭਏ ਜਿਨ ਹਰ ਧਿਆਇਆ ਜੀ ਤਿਨ ਤੂਟੀ ਜਮ ਕੀ ਫਾਸੀ ਜਿਨ ਨਿਰਭਉ ਜਿਨ ਹਰ ਨਿਰਭਉ ਧਿਆਇਆ ਜੀ ਤਿਨ ਕਾ ਭਉ ਸਭ ਗਵਾਸੀ ਜਿਨ ਸੇਵਿਆ ਮੇਰਾ ਹਰ ਜੀ ਤੇ ਹਰ ਹਰ ਰੂਪ ਸਮਾਸੀ ਸੇ ਧਨ ਜਿਨ ਹਰ ਧਿਆਇਆ ਜੀ ਜਨ ਨਾਨਕ ਤਿਨ ਬਲ ਜਾਸੀ ਤੇਰੀ ਭਗਤ ਭੰਡਾਰ ਜੀ ਭਰੇ ਬੇਅੰਤ ਬੇਅੰਤਾ ਤੇਰੇ ਭਗਤ ਸਲਾਹਨ ਤੁਧ ਜੀ ਹਰ ਅਨਿਕ

ਵਿਜੋਗ ਮਿਲ ਵਿਛੁੜਿਆ ਸੰਜੋਗੀ ਮੇਲ, ਜਿਸਨੋ ਤੂੰ ਜਾਣਾ ਹੀ ਸੋਈ ਜਨ ਜਾਣੈ, ਹਰ ਗੁਣ ਸਦ ਹੀ ਆਖ ਵਖਾਣੈ, ਜਿਨ ਹਰ ਸੇਵਿਆ ਤਿਨ ਸੁਖ ਪਾਇਆ, ਸਹਿਜੇ ਹੀ ਹਰ ਨਾਮ ਸਮਾਇਆ, ਤੂੰ ਆਪੇ ਕਰਤਾ ਤੇਰਾ ਕੀਆ ਸਭ ਹੋਏ, ਤੁਧ ਬਿਨ ਦੂਜਾ ਅਵਰ ਨ ਕੋਏ, ਤੂੰ ਕਰ ਕਰ ਵੇਖਹਿ ਜਾਣੈ ਸੋਏ, ਜਨ ਨਾਨਕ ਗੁਰਮੁਖ ਪ੍ਰਗਟ ਹੋਏ। ਆਸਾ ਮਹੱਲਾ ਪਹਿਲਾ, ਤਿਤ ਸਰਵਰੜੈ ਪਹਿਲੇ ਨਿਵਾਸਾ, ਪਾਣੀ ਪਾਵਕ ਤਿਨਹੇ ਕੀਆ, ਪੰਕਜ ਮੋਹ ਪਗ ਨਹੀਂ ਚਾਲੈ, ਹਮ ਦੇਖਾ ਤਹਿ ਡੂਬੀ ਅਲੇ, ਮਨ ਏਕ ਨ ਚੇਤ ਸਮੂੜ ਮਨਾ, ਹਰ ਬਿਸਰਤ ਤੇਰੇ ਗੁਣ ਗਲਿਆ, ਰਹਾਉ ਨਾ ਹਉ ਜਤੀ ਸਤੀ ਨਹੀਂ ਪੜਿਆ, ਮੂਰਖ ਮੁਗਦਾ ਜਨਮ ਭਇਆ, ਪ੍ਰਣਵਤ ਨਾਨਕ ਤਿਨ ਕੀ ਸਰਣਾ, ਜਿਨ ਤੂੰ ਨਾਹੀ ਵਿਸਰਿਆ। ਆਸਾ ਮਹੱਲਾ ਪੰਜਵਾਂ, ਭਈ ਪ੍ਰਾਪਤ ਮਾ

ਤਰਸ ਪੇ ਹੋਈ, ਤਰਸ ਪਿਆ ਮੇਰਾ ਮਤ ਹੋਈ, ਸਤਿਗੁਰ ਸੱਜਣ ਮਿਲਿਆ, ਨਾਨਕ ਨਾਮ ਮਿਲੈ ਤਾਂ ਜੀਵਾ, ਤਨ ਮਨ ਥੀਵੈ ਹਰਿਆ, ਤਰਸ ਪਿਆ ਮੇਰਾ ਮਤ ਹੋਈ, ਸਤਿਗੁਰ

ਵੈ ਹਰਿਆ ਪੌੜੀ ਤਿੱਥੈ ਤੂੰ ਸਮਰੱਥ ਜਿੱਥੈ ਕੋਇ ਨਾਹੀ ਉਥੈ ਤੇਰੀ ਰੱਖ ਅਗਨੀ ਉਦਰ ਮਾਹੀ ਸੁਣ ਕੈ ਜਮ ਕੇ ਦੂਤ ਨਾਏ ਤਿਰੈ ਛੱਡ ਜਾਹੀ ਪਾਉ ਜਲ ਬਿਕਮ ਸਗਾਹੂ ਗੁਰਸਬ ਦੀ ਪਾਰ ਪਾਹੀ ਜਿਨ ਕਉ ਲਗੀ ਪਿਆਸ ਅੰਮ੍ਰਿਤ ਸੇ ਖਾਹੀ ਕਲ ਮਹਿ

ਪਾਓ ਸਤਿਗੁਰ ਛੇਤੀ ਰੱਤਿਆ ਦਰਗਹਿ ਪਾਈਐ ਠਾਉ ਕਹੁ ਨਾਨਕ ਕਿਰਪਾ ਕਰੇ ਜਿਸ ਨਾਉ ਇਹ ਵਤ ਦੇ ਜਗ ਮਹਿ ਉੱਤਮ ਕਾਢੀ ਹੈ ਵਿਰਲੇ ਕੇ ਈ ਕੇ ਮਹੱਲਾ ਪੰਜਵਾਂ।

ਸਤਸੰਗਤ ਜੀ ਬੋਲੋ ਜੀ ਵਾਹਿਗੁਰੂ ਵਾਹਿਗੁਰੂ ਇੱਕ ਓਂਕਾਰ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਸ੍ਰੀ ਭਗਵਤੀ ਜੀ ਸਹਾਇ ਵਾਰਸ਼ੀ ਮੋਦੀ ਪਾਤਸ਼ਾਹ ਦਸਵੀਂ ਪ੍ਰਿਥਮ ਭਗਵਤੀ ਸਿਮਰ ਕਹੇ ਗੁਰੂ ਨਾਨਕ ਲਈ ਧਿਆਏ ਫਿਰ ਅੰਕਿਤ ਗੁਰ ਤੇ ਅਮਰਦਾਸ ਰਾਮਦਾਸ ਸਿਵੈ ਸਹਾਇ ਅਰਜਨ ਹਰ ਗੋਬਿੰਦ ਨੂੰ ਸਿਮਰ ਸ੍ਰੀ ਹਰ ਰਾਏ ਸ੍ਰੀ ਹਰ ਕ੍ਰਿਸ਼ਨ ਤਿਆਸ਼ ਸਭ ਦੁੱਖ ਜਾਏ ਤੇਗ ਬਹਾਦਰ ਸਿਮਰਿਆ ਘਰ ਨਹੁੰ ਨੇ ਧਿਆਵੈ ਸਹਾਇ ਸਭ ਤਾਈ ਹੋਏ ਸਹਾਇ ਦਸਵੇਂ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਸਾਹਿਬ ਥਾਈ ਹੋਏ ਸਹਾਇ ਦਸਾਂ ਪਾਤਸ਼ਾਹੀ ਦੇ ਪਿਤਰਾਤਮਕ ਸਰੂਪ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਪਾਠਧਾਰ ਦਾ ਧਿਆਨ ਕਰਕੇ ਘਰ ਸੱਚ ਬੋਲੋ ਜੀ ਵਾਹਿਗੁਰੂ ਗਰੀਬ ਨਵਾਜ ਆਪ ਜੀ ਦੇ ਪੰਜ ਪਿਆਰੇ ਚਾਰ ਸਾਹਿਬਜ਼ਾਦੇ 40 ਮੁਕਤ ਹੱਟੀਆਂ ਚੱਪੀਆਂ ਚੱਪੀਆਂ ਜਿਹਨਾਂ ਨਾਮ ਚੱਪਿਆ ਵਣ ਚੱਕਿਆ ਦੇ ਚਲਾਈ ਤੇ ਵਾਹੀ ਦੇਖ ਨਿੜ ਕੀਤਾ ਤੇ ਨਾ ਪਿਆਰਿਆਂ ਤੇ ਪਿਆਰਿਆਂ ਦੀ ਕਮਾਈ ਦਾ ਧਿਆਨ ਕਰਕੇ ਬੋਲੋ ਜੀ ਵਾਹਿਗੁਰੂ ਜਿਨ੍ਹਾਂ ਸਿੰਘਾਂ ਸਿੰਘਣੀਆਂ ਧਰਮ ਇਹ ਸੀ ਦਿੱਤੇ ਬੰਦ ਬੰਦ ਕਟਵਾਏ ਕੋਪਰੀਆਂ ਲਵਾਈਆਂ ਚਰਖੜੀਆਂ ਤੇ ਚੜੇ ਆ ਰਹੇ ਨਾ ਚੜਾਏ ਗਏ ਗੁਰਦੁਆਰੇ ਸੇਵਾ ਵਾਸਤੇ ਕੁਰਬਾਨੀਆਂ ਕੀਤੀਆਂ ਧਰਮ ਨਹੀਂ ਆ ਰਿਹਾ ਸਿੱਖੀ ਸੀ ਦੇਖੇ ਸੰਸਾ ਸਤਸੰਗ ਨਿਭਾਇਆ ਤਿੰਨਾਂ ਦੀ ਕਮਾਈ ਦਾ ਧਿਆਨ ਕਰਕੇ ਬੋਲੋ ਜੀ ਵਾਹਿਗੁਰੂ ਪੰਜਾਂ ਤਖਤਾਂ ਗੁਰਦੁਆਰਿਆਂ ਦਾ ਧਿਆਨ ਕਰਕੇ ਬੋਲੋ ਜੀ ਵਾਹਿਗੁਰੂ ਪ੍ਰਥਮ ਹੈ ਸਰਬੱਤ ਖਾਲਸਾ ਜੀ ਕੀ ਅਰਦਾਸ ਹੈ ਜੀ ਸਰਬੱਤ ਖਾਲਸਾ ਜੀ ਕੋ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਨਾਮ ਕੀਤਾ ਜਿਤ ਆਵਣ ਕਾਸਤ ਕਾ ਸਰਬ ਸ਼ਕਤ ਹੋਵੇ ਜਹਾਂ ਜਹਾਂ ਗੁਰੂ ਖਾਲਸੇ ਸਾਹਿਬ ਦਾ ਰਚਰਿਆ ਦੇਖ ਤੇ ਕੀ ਫਤਿਹ ਬਿਰਧ ਕੀ ਪੈ ਪੰਥ ਕੀ ਜੀ ਸ੍ਰੀ ਸਾਹਿਬ ਜੀ ਸਹਾਇ ਖਾਲਸਾ ਜੀ ਕਬੁਰ ਬਾਲੇ ਬੋਲੋ ਜੀ ਵਾਹਿਗੁਰੂ ਸਿੱਖਾਂ ਨੂੰ ਸਿੱਖੀ ਦਾਨ ਕੇਸ ਦਾਨ ਰਹਿਤ ਦਾਨ ਵਿਵੇਕ ਦਾਨ ਸਾਹ ਦਾਨ ਭਰੋਸਾ ਦਾਨ ਦਾਨਾ ਸਿਰ ਦਾਨ ਨਾਮ ਦਾਨ ਸ੍ਰੀ ਅੰਮ੍ਰਿਤਸਰ ਸਾਹਿਬ ਦਰਸ਼ਨ ਇਸ਼ਨਾਨ ਚੌਂਕੀਆਂ ਚੰਡੇ ਬੁੰਗੇ ਜੁਗ ਜੁਗ ਅਟਲ ਧਰਮ ਕਹਿ ਜੈਕਾਰ ਬੋਲੋ ਜੀ ਵਾਹਿਗੁਰੂ ਸਿੱਖਾਂ ਦਾ ਮਨ ਨੀਵਾ ਮਤ ਉੱਚੀ ਮਤ ਪੱਤ ਕੇ ਰੱਖੇ ਆਪ ਵਾਹਿਗੁਰੂ ਗੁਰੂ ਗਰੀਬ ਨਵਾਜ ਪੰਜ ਸਦਾ ਸਹਿਜ ਦਾਰ ਜੀਓ ਗੁਰਦੁਆਰਾ ਨਨਕਾਣਾ ਸਾਹਿਬ ਪੰਜਾ ਸਾਹਿਬ ਦੇ ਹੋਰ ਗੁਰਦੁਆਰੇ ਗੁਰਧਾਮ ਜਿਨ੍ਹਾਂ ਤੋਂ ਆਪ ਦੇ ਪੰਥ ਨੂੰ ਛੋੜਿਆ ਗਿਆ ਹੈ ਉਹਨਾਂ ਦੇ ਕੋਲ ਦਰਸ਼ਨ ਦੀ ਦਾਤ ਤੇ ਸੇਵਾ ਸੰਭਾਲ ਦਿੱਤਾ ਆਪਣੇ ਖਾਲਸਾ ਜੀ ਨੂੰ ਬਖਸ਼ੋ ਇਹ ਨਿਓਟਿਆਂ ਦੀ ਓਟ ਗੁਰੂ ਨੇ ਆਸਰਿਆਂ ਦੇ ਆਸਰੇ ਗੁਰੂ ਧੰਨ ਧੰਨ ਗੁਰੂ ਗ੍ਰੰਥ ਦਾਰ ਜੀਓ ਦੋਏ ਕਰ ਜੋੜ ਕਰਨ ਅਰਦਾਸ ਭਾਵੇ ਤਾਣੇ ਰਾਸ ਹੇ ਗਰੀਬ ਨਵਾਜ ਜੀ ਆਪ ਜੀ ਦੇ ਚਰਨ ਕਾਮਨਾ ਦਰਦਾਸ ਸੰਸਾਰ ਜੀਓ ਆਪ ਨੇ ਬਖਸ਼ਿਸ਼ ਕੀਤੇ ਸਰਦਾਰ ਜੀਓ ਆਪ ਦੇ ਚਰਨ ਗਰੀਬ ਨਵਾਜ ਸਰਦਾਰ ਜੀਓ ਆਪ ਜੀ ਦਰਕਾ ਦੇ ਸੇਵਾਦਾਰ ਬੀਬੀ ਗੁਰਚਰਨ ਦੀਪ ਜੌਲ ਆਪਣੇ ਸਵਰਗਵਾਸੀ ਦੀ ਪਤੀ ਸਰਦਾਰ ਕੁਲਜੀਤ ਸਿੰਘ ਜੌਲ ਦੀ ਬਰਸ਼ੀ ਦੇ ਸਰਦਾਰ ਜੀ ਉਹਨਾਂ ਦੀ ਆਤਮ ਸ਼ਾਂਤੀ ਵਾਸਤੇ ਬੇਨਤੀ ਕਰਦੇ ਹਾਂ ਅੱਜ ਦੇ ਪਾਤਸ਼ਾਹ ਜੀਓ ਸੁਖਮਨੀ ਸਾਹਿਬ ਦੇ ਪਾਠ ਅਤੇ ਕੀਰਤਨ ਦਰਬਾਰ ਦੀ ਸੇਵਾ ਕਰ ਰਹੇ ਹਨ ਸਰਦਾਰ ਜੀ ਬਖਸ਼ਿਸ਼ ਕਰੋ ਸੇਵਕਾਂ ਵੱਲੋਂ ਲੰਗਰਾਂ ਦੇਗਾਂ ਦੀ ਤੁਰ ਸਵਾਰੀਆਂ ਪ੍ਰਵਾਨ ਕਰਨੀ ਇਸ ਵੇਲੇ ਪਿੱਤਰ ਖਰਾਬ ਦੇਗਾਂ ਤਿਆਰ ਖਾਸ ਦਿੱਤਾਰ ਆਪ ਜੀ ਭੋਗ ਲਾਓ ਸ਼ੀਰ ਪ੍ਰਸਾਦ ਸਾਧ ਸੰਗਤ ਦੀ ਰਸਨਾ ਲਾਇਕ ਹੋਵੇ ਜੋ ਜੀ ਸਕੇ ਸਵਾਸ ਸਵਾਸ ਆਪ ਜੀ ਦਾ ਪਿੱਤਰ ਨਾਮ ਜਪ ਬਖਸ਼ਿਸ਼ ਕਰੋ ਦਿੱਤਾਰ ਦੁੱਖਾਂ ਕਲੇਸ਼ਾਂ ਰੋਗਾਂ ਦਾ ਨਾਸ਼ ਕਰੋ ਸੁੱਖਾਂ ਦਾ ਪ੍ਰਕਾਸ਼ ਕਰੋ ਦੇਹ ਪਦੇ ਰੱਖਿਆ ਬਖਸ਼ਿਸ਼ ਕਰੋ ਜੀ ਦਿੱਤਾਰ ਕਿਰਪਾ ਕਰੋ ਸੱਚੇ ਪਾਤਸ਼ਾਹ ਜੀਓ ਇਹ ਗੀ ਮਹਾਰਾਜ ਪਰਿਵਾਰ ਵੱਲੋਂ $1700 ਆਪ ਦੇ ਚਰਨਾਂ ਭੇਟਾ ਕਿਤੇ ਪ੍ਰਵਾਨ ਦਿੱਤਾਰ ਬਖਸ਼ਿਸ਼ ਕਰਦੇ ਹਾਂ ਦਿੱਤਾਰ ਪਿਤਾ ਜੀਓ ਕੈਦ ਕਬੀਰ ਸੁਣੋ ਰੇ ਸੰਤੋਖੇ ਜੀ ਕਰੋ ਨਵੇਰਾ ਆਪ ਕੀ ਵਾਰ ਬਖਸ਼ ਬੰਦੇ ਕੋ ਬਹੁਤ ਨਾ ਪੌਦਰ ਫੇਰਾ ਜੇ ਮਹਾਂ ਅਵਾਕਾਂ ਨੂੰ ਸਰਦਾਰ ਪਿਤਾ ਜੀ ਹੋ ਸਰਦਾਰ ਕੁਲਜੀਤ ਸਿੰਘ ਜੌਹਲ ਤੋਂ ਇਸ ਮਾਧਲੁਕ ਦੀ ਯਾਤਰਾ ਕਰਦੇ ਹੋ ਜਾਂ ਭੁੱਲਾ ਜਾਂਦੇ ਮਾਜ ਦਿੱਤਾਰ ਉਹਨਾਂ ਦੇ ਗੁਣ ਅਵਗਣਾਂ ਚ ਤਾਰਦੇ ਉਹਨਾਂ ਦੀ ਆਤਮਾ ਨੂੰ ਚਰਨਾਂ ਨੂੰ ਆਤਮ ਬਖਸ਼ੋ ਠੰਡ ਬਖਸ਼ੋ ਉਹਨਾਂ ਦੀ ਆਤਮਾ ਨੂੰ ਆਪ ਉਹਦੇ ਬਚਾ ਕੇ ਪਿੱਛੇ ਪਰਿਵਾਰ ਨੂੰ ਬੱਚਿਆਂ ਨੂੰ ਰਿਸ਼ਤੇਦਾਰਾਂ ਨੂੰ ਭਾਣਾ ਮੰਦੀ ਬਾਲ ਦਾਜ ਬਖਸ਼ੋ ਦਿੱਤਾਰ ਕਿਰਪਾ ਕਰੋ ਜੋਲਪੁਰ ਅੱਜ ਸੁੱਖ ਰੱਖੋ ਤੀਜ ਦਾਜ ਬਖਸ਼ਿਸ਼ ਕਰਕੇ ਦਿੱਤਾਰ ਵਿਚਰੀ ਹੋਈ ਆਤਮਾ ਨੂੰ ਸ਼ਾਂਤੀ ਬਖਸ਼ੋ ਜੀ ਆਪਣੀ ਬਖਸ਼ਿਸ਼ ਕੀਤੀ ਹੈ ਪਰਿਵਾਰ ਵੱਲੋਂ ਅੱਜ ਸ਼ਾਮ ਦੀ ਕੀਰਤ ਦਰਬਾਰ ਦੀ ਤਨ ਮਨ ਧਨ ਨਾਲ ਸੇਵਾ ਕੀਤੀ ਜਾ ਰਹੀ ਪਰਿਵਾਰ ਨੂੰ ਦਿੱਤਾਰ ਬਖਸ਼ਿਸ਼ ਕਰੋ ਸੇਵਕ ਦੀ ਸੇਵਾ ਪਰਿਵਾਰ ਕਰੋ ਸ਼ੁਭਕਾਮਨਾ ਆਸਮਰਦਾਂ ਪੂਰੀਆਂ ਕਰੋ ਸਭ ਪਰਿਵਾਰ ਨੂੰ ਸੁੱਖ ਰੱਖੋ ਚੱਜ ਕਲਾ ਬਖਸ਼ੋ ਅਤੇ ਸੇਵਕਾਂ ਦੀ ਸਦਾ ਆਸਮਰਦਾਂ ਪੂਰੀਆਂ ਕਰਨੀਆਂ ਅਤੇ ਸੇਵਾ ਦੀ ਦਾਜ ਬਖਸ਼ਿਸ਼ ਕਰਨੀ ਕਿਰਪਾ ਕਰੋ ਦਿੱਤਾਰ ਜੀਓ ਮਿਹਰ ਕਰੋ ਆਪਣੇ ਚਰਨਾਂ ਸੇਵਾ ਕਰ ਰਹੇ ਸਾਰੇ ਟਾਲੀਆਂ ਸਿੰਘਾਂ ਸਿੰਘਣੀਆਂ ਨੂੰ ਤੰਦਰੁਸਤੀ ਬਖਸ਼ੋ ਚੱਜ ਕਲਾ ਬਖਸ਼ੋ ਅਤੇ ਸਦਾ ਇਸ ਤਰ੍ਹਾਂ ਆਪਣੇ ਚਰਨਾਂ ਸੇਵਾ ਦੀ ਭਾਵਨਾ ਉਸ ਪਾਲਦਾ ਕਰੋ ਗੁਰਗੀ ਬਣਾ ਮੇਰੇ ਕੋਲ ਸੱਚੇ ਪਾਤਸ਼ਾਹ ਜੀਓ ਆਪਦੇ ਚਰਨਾਂ ਪੁੱਤਰ ਗਵਾਣੀ ਦਿੱਤਾਰ ਪਿਤਾ ਜੀਓ ਸੋਧਾ ਰਿਆ ਸਾਹਿਬ ਦੇ ਪਾਠ ਹੋਏ ਪ੍ਰਵਾਨ ਕਰਨੇ ਅਤੇ ਸੱਚੇ ਪਾਤਸ਼ਾਹ ਜੀ ਪੂਜਾ ਭੁੱਲ ਚੁੱਕਾ ਮਾਹੌਲ ਬਖਸ਼ ਕਰਨੀ ਪੜੀ ਹੋਈ ਬਾਣੀ ਸੋਧ ਕੇ ਸੱਚ ਕੇ ਪ੍ਰਵਾਨ ਕਰਨੀ ਦਿੱਤਾਰ ਅਜੇ ਗੁਰ ਸ਼ੋਧ ਪਿੱਤਰ ਬਾਣੀ ਟਾਲੀ ਬਾਰ ਬੁਰੀ ਬਖਸ਼ਿਸ਼ ਕਰੋ ਕੀ ਵਿਵਾਹ ਕਿਰਪਾ ਦਿੱਤਾਰ ਜੀਓ ਮਿਹਨਤ ਕਰਿਆ ਹੋ ਸ਼ਹਿਨਸ਼ਾਹ ਜੀ ਅੰਮ੍ਰਿਤ ਵੇਲੇ ਤੋਂ ਲੈ ਕੇ ਦਾਤੇ ਆਈਆਂ ਸਾਫ਼ ਸੰਗਤਾਂ ਦੀ ਆਦਿ ਦਰ ਪ੍ਰਵਾਨ ਕਰੋ ਘੜੀਆਂ ਲੈ ਕੇ ਲਾਓ ਸੰਗਤਾਂ ਦਾ ਦਰ ਤੇ ਫਿਰ ਫਿਰ ਪੇਟਾ ਪ੍ਰਵਾਨ ਸ਼ੁਭਕਾਮਨਾ ਪੂਰਨ ਕਰੋ ਜੀ ਗੁਰੂ ਕੀ ਵਿਵਾਹ ਕਿਰਪਾ ਕਰੋ ਖਾਸ ਬੰਦ ਸੇਵ ਕੌਮ ਨੂੰ ਏਕਤਾ ਸੁਭਾਗ ਪਿਆਰ ਦੀ ਬਖਸ਼ਿਸ਼ ਕਰਕੇ ਸੱਚ ਦੋਈ ਦਾਜ ਬਖਸ਼ੋ ਚਾਨਣ ਜੋੜੋ ਗੁਰਬਾਣੀ ਦਾ ਪਿਆਰ ਬਖਸ਼ਿਸ਼ ਕਰ ਦਿੱਤਾ ਹਰ ਮੈਦਾਨ ਜਵਾਨ ਖਦੇ ਇਸਤਬਾਲ ਦਾ ਕਰੋ ਜੀ ਗਰੀਬ ਨਵਾਜ ਦੂਰ ਦਾ ਕਾਣੀ ਬੈਠੀਆਂ ਰਾਜਪੁਤਾ ਜੀ ਸਰਵਣ ਕਾੜੀਆਂ
ਸਾਰੇ ਸੰਗਤਾਂ ਜੀ ਹਾਜ਼ਰ ਪ੍ਰਵਾਨ ਕਰੋ, ਘੜੀਆਂ ਲੈ ਕੇ ਲਾਓ, ਸੰਗਤਾਂ ਦਰ ਦੇ ਦਿਲ ਫਿਰ ਪੇਟਾ ਬਣਾਉਣ ਚ ਮੁਕਾਮਨਾ ਪੂਰਨ ਕਰੋ ਜੀ। ਗਰੀਬ ਭਾਈ ਕਿਰਪਾ ਕਰੋ, ਜੌਹਰ ਪਰਿਵਾਰ ਦੇ ਸਿਰ ਤੇ ਮੇਰੇ ਪਾਸ ਰੱਖੋ, ਸੇਵਕਾਂ ਜੀ ਅੱਜ ਸਾਰੇ ਕਾਰਜ ਨਿਰਗਤਾ ਸਾਹਿਤ ਪੂਰਨ ਕਰੋ, ਆਪਣੇ ਸੇਵਕਾਂ ਦੀ ਆਪ ਲਾਜ ਰੱਖੋ, ਕਮਾਈਆਂ ਸਫਲ ਕਰ ਦਾਤੇ ਲਾਜ ਕਰਦਾ, ਕਿਰਪਾ ਕਰੋ, ਹੁਣ ਗਰੀਬ ਪਰਿਵਾਰ ਸੇਵਾ ਪ੍ਰਵਾਨ ਕਰੋ, ਭੁੱਲਾਂ ਦੀ ਕਮਾਈ ਬਖਸ਼ੋ, ਪਿੱਤਰ ਕਮਾਈ ਬਖਸ਼ ਕੇ ਬਰਨ ਅੱਜ ਸ਼ਾਮ ਦੇ ਕਥਕੀ ਦਰਬਾਰ ਹਮਤਾ ਵਾਸਤੇ ਆਗਾ ਬਖਸ਼ੋ, ਰਹਿੰਦੇ ਕਾਰ ਸਵਾਰ ਕੇ ਚੰਨਤ ਨਾਲ ਬਣਾਓ, ਸਹੀ ਪਿਆਰੇ ਮੇਰੇ ਦਿਲ ਨਾਮ ਦਾ ਨਾਮ ਜਦਾ ਨਾਨਕ ਨਾਮ ਚਾਦੀ ਕਰਾ ਤੇਰੇ ਪਾਲੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਦੋਹਰਾ ਅਗਿਆ ਭਾਈ ਅਕਾਲ ਕੇ ਤਵੀ ਚਲਾ ਰੂਪਮ, ਸਭ ਸਿੱਖਣ ਗੁਰੂ ਹੁਕਮ ਹੈ, ਗੁਰੂ ਮਾਨਿਓ ਗ੍ਰੰਥ, ਗੁਰੂ ਗ੍ਰੰਥ ਜੀ ਮਾਨਿਓ, ਪ੍ਰਗਟ ਗੁਰਾਂ ਕੀ ਦੇਹ

0: ਨਿਹਾਲ ਸਤਿ ਸ੍ਰੀ ਅਕਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ।
1: ਸਤਨਾਮ ਵਾਹਿਗੁਰੂ ਸਾਹਿਬ ਜੀਓ।

0: ਅੱਲਾ ਚੌਥਾ ਪੰਚ ਪਦਾ ਆ ਚਾਰ ਚਰੈ ਤਾਂ ਸਿੱਧ ਹੋਈ ਸਿੱਧੀ ਤੇ ਬੁੱਧ ਪਾਈ ਪ੍ਰੇਮ ਕੇ ਸਾਰ ਲਾਗੇ ਤਨ ਭੀਤਰ ਤਾ ਭ੍ਰਮ ਕਾਟਿਆ ਜਾਈ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।
1: ਤੁਮ ਦਾਤੇ ਠਾਕੁਰ ਪ੍ਰਤਪਾਲਕ ਨਾਇਕ ਖਸਮ ਹਮਾਰੇ ਨਿਮਖ ਨਿਮਖ ਤੁਮ ਹੀ ਪ੍ਰਤਪਾਲ ਹੋ ਹਮ ਬਾਰਕ ਤੁਮਰੇ ਧਾਰੇ। ਧੰਨ ਧੰਨ ਸਾਹਿਬ ਗੁਰੂ ਗ੍ਰੰਥ ਸਾਹਿਬ ਜੀ ਪਾਵਨ ਪਵਿੱਤਰ ਤੇ ਲਾਹੇ ਦਰਬਾਰ ਦੀਆਂ ਹਾਜ਼ਰੀਆਂ ਭਰ ਕੇ ਲਾਹੇ ਬਣ ਦੇ ਕੀਰਤਨ ਤੇ ਕਥਾ ਤੇ ਪਾਠ ਸਾਹਿਬ ਨੂੰ ਕਰਕੇ ਸਾਹਿਬਾਂ ਦੇ ਬਖਸ਼ਾਂ ਲੈ ਰਹੀ ਪਰਮ ਸਤਿਕਾਰ ਜੋ ਸਾਧਸੰਗ ਜੀਓ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਆਪ ਜੀ ਉਠਭਾਗੇ ਹੋ ਜੀ ਅਰਦਾਸ ਤੋਂ ਉਪਰੰਤ ਆਪ ਜੀ ਨੇ ਬੜਾ ਸੁੰਦਰ ਹੁਕਮਨਾਮਾ ਸਰਗੁਣ ਕੀਤਾ ਹੈ। ਗੁਰੂ ਕਿਰਪਾ ਕਰੇ ਸਾਨੂੰ ਉਸਦੇ ਉਪਦੇਸ਼ ਦੇ ਚਰਨ ਦੀ ਸਮਤ ਬਖਸ਼ੇ। ਹੁਣ ਸੂਚਨਾਵਾਂ ਜੀ, ਪਹਿਲੀ ਤਾਂ ਹੈ ਜੋ ਨੌਰਥ ਅਤੇ ਸਾਊਥ ਹਾਲ ਦੀਆਂ ਬਿਲਡਿੰਗਾਂ ਬਣ ਰਹੀਆਂ ਨੇ ਉਸ ਵਾਸਤੇ ਰਿਸਪੰਦ ਕੱਢਣ ਲਈ ਬੇਨਤੀ ਹੈ। ਜੇ ਅੱਗੇ ਆਪ ਜੀ ਨੇ ਰਿਸਪੰਦ ਕੱਢਿਆ ਹੋਰ ਕੱਢਣਾ ਚਾਹੁੰਦੇ ਹੋ ਤਾਂ ਬਹੁਤ ਚੰਗੀ ਗੱਲ ਹੋਵੇਗੀ, ਅਤੇ ਜਿਨ੍ਹਾਂ ਨੇ ਨਹੀਂ ਹਾਲੇ ਉਸ ਪਾਸੇ ਧਿਆਨ ਦਿੱਤਾ ਉਹਨਾਂ ਨੂੰ ਬੇਨਤੀ ਹੈ ਜ਼ਰੂਰ ਕਿਰਪਾ ਕਰੋ। ਸਬੱਧੇ ਭਰੇ ਸਹਿਜ ਪਾਠ ਘਰਾਂ 'ਚ ਰੱਖੇ ਗਏ ਨੇ, ਜਿਨ੍ਹਾਂ ਨੇ ਹਾਲੇ ਰੱਖਣੇ ਨੇ ਉਹ ਗੁਰੂ ਦੀ ਬਖਸ਼ ਲੈਣ, ਅਰਦਾਸ ਕਰਕੇ ਆਰੰਭ ਕਰ ਦੇਣ ਜੀ, ਅਤੇ ਆਪ ਜੀ ਨੂੰ ਦੱਸਿਆ ਜਾਏਗਾ ਕਦੋਂ ਭੋਗ ਪਾਉਣੇ ਨੇ। ਖਾਲਸਾ ਸਕੂਲ ਦਾ ਦਾਖਲਾ ਸ਼ੁਰੂ ਹੈ ਜੀ, 31 ਤੱਕ ਜਿਹੜੇ ਇੰਟਰਨੈਟ 'ਤੇ ਜਾ ਕੇ ਆਪਣੇ ਬੱਚਿਆਂ ਨੂੰ ਦਾਖਲ ਕਰਾ ਦੇਣਗੇ ਉਹ ਔਨਲਾਈਨ 'ਤੇ, ਉਹਨਾਂ ਨੂੰ $100 ਘੱਟ ਦੇਣਾ ਪਵੇਗਾ ਫੀਸ ਦਾ, ਅਤੇ ਇਸ ਕਰਕੇ ਕੋਸ਼ਿਸ਼ ਕਰੋ ਉਸ ਤੋਂ ਪਹਿਲਾਂ ਪਹਿਲਾਂ ਆਪ ਜੀ ਇੰਟਰਨੈਟ 'ਤੇ ਜਾ ਕੇ ਆਪਣੇ ਬੱਚੇ ਜਾਂ ਬੱਚੀ ਦਾ ਦਾਖਲਾ ਭਰ ਦਿਓ ਜੀ। 2 ਅਗਸਤ ਨੂੰ ਸਾਡੇ ਪਾਸ ਭਾਵ ਆਉਂਦੇ ਐਤਵਾਰ ਆ ਰਹੇ ਨੇ ਭਾਈ ਸਾਹਿਬ ਭਾਈ ਭੁਪਿੰਦਰ ਸਿੰਘ ਜੀ ਹਜ਼ੂਰੀ ਰਾਗੀ ਸ੍ਰੀ ਦਰਬਾਰ ਸਾਹਿਬ ਸ੍ਰੀ ਅੰਮ੍ਰਿਤਸਰ, ਉਹਨਾਂ ਦੇ ਕੀਰਤਨ ਦਾ ਸਮਾਂ ਨੋਟ ਕਰ ਲਓ ਜੀ, ਦੁਪਹਿਰ ਨੂੰ 11:30 ਤੋਂ 12:30 ਹੋਵੇਗਾ ਜੀ। 7 ਅਗਸਤ ਨੂੰ ਹੈ ਪ੍ਰਕਾਸ਼ ਧੰਨ ਧੰਨ ਗੁਰੂ ਹਰਕ੍ਰਿਸ਼ਨ ਸਾਹਿਬ ਜੀ ਦਾ, 8ਵੀਂ ਪਾਤਸ਼ਾਹ ਜੀ ਦਾ। 8 ਅਗਸਤ ਨੂੰ ਹੈ ਮੋਰਚਾ ਗੁਰੂ ਕਾ ਬਾਗ ਦਾ ਇਤਿਹਾਸਿਕ ਦਿਨ। 7, 8, 9 ਨੂੰ ਸਾਡੇ ਪਾਸ ਆ ਰਹੇ ਨੇ ਸੰਤ ਰਣਜੀਤ ਸਿੰਘ ਜੀ ਟੰਡੀਆਂ ਵਾਲੇ, 3 ਦਿਨ ਦਾ ਗੁਰਮਤਿ ਸਮਾਗਮ ਹੈ ਉਹਨਾਂ ਰੱਖਿਆ ਇੱਥੇ ਸੈਨਿਕ ਗੁਰੂ ਘਰ ਵਿਖੇ। 7 ਤੇ 8 ਤਰੀਕ ਨੂੰ ਸ਼ਾਮਾਂ ਦੇ ਦੀਵਾਨਾਂ ਦੇ ਵਿੱਚ ਸਮਾਂ ਆਉਂਦਾ ਹੈ 6 ਤੋਂ 9, 3 ਘੰਟੇ ਦਾ, ਅਤੇ ਐਤਵਾਰ ਉਹਨਾਂ ਦਾ ਸਮਾਂ ਹੈ 11 ਤੋਂ 2, 9 ਅਗਸਤ ਦਾ। 17 ਤਰੀਕ ਨੂੰ ਸੰਗਰਾਂਦ ਹੈਗੀ ਹੈ ਜੀ। 22 ਅਗਸਤ ਨੂੰ ਸਿੱਖ ਹੈਰੀਟੇਜ ਨਾਈਟ ਮਨਾਈ ਜਾ ਰਹੀ ਹੈ ਅਰਥਕੁਏਕ ਦੀ ਗੇਮ ਦੇ ਵਿੱਚ, 7:30 ਸ਼ਾਮ ਨੂੰ ਟਿਕਟਾਂ ਲੈ ਕੇ ਪਰਿਵਾਰ ਸਮੇਤ ਜਾਣ ਦੀ ਕਿਰਪਾ ਕਰਨੀ, ਅਤੇ ਬਾਕੀ ਸੂਚਨਾਵਾਂ ਕਾਫੀ ਛੱਡ ਜਾਣੀਆਂ। 31 ਰਾਗ ਦਰਬਾਰ ਦੀ ਗੱਲ ਕਰ ਲਵਾਂ, 31 ਰਾਗ ਦਰਬਾਰ ਸਤੰਬਰ ਦੇ 11, 12, 13 ਨੂੰ ਹੋ ਰਿਹਾ ਜੀ, ਅਤੇ ਥੋੜ੍ਹਾ ਪਿੱਛੇ ਆਵਾਂ ਤਾਂ 7 ਸਤੰਬਰ ਨੂੰ ਹੈ ਲੇਬਰ ਡੇ। ਹੁਣ ਪਹਿਲਾਂ ਕੀਰਤਨ ਕਰਨਗੇ ਭਾਈ ਸਾਹਿਬ ਭਾਈ ਇਸ਼ਪਾਲ ਸਿੰਘ ਜੀ, ਅਤੇ ਉਹਨਾਂ ਦਾ ਕੀਰਤਨ ਜਥਾ 7 ਵਜੇ ਤੱਕ, 7:45 ਕਥਾ ਕਰਨਗੇ ਭਾਈ ਸਾਹਿਬ ਭਾਈ ਰਮੇਸ਼ ਸਿੰਘ ਜੀ, ਫਿਰ ਦੂਸਰਾ ਕੀਰਤਨ ਕਰਨਗੇ ਭਾਈ ਸਾਹਿਬ ਭਾਈ ਪ੍ਰਿਤਪਾਲ ਸਿੰਘ ਜੀ ਰਸੀਲਾ ਜੀ, 8:30 ਵਜੇ ਤੱਕ ਦੀਵਾਨ ਚੜ੍ਹਨਗੇ ਜੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।

ਆਓ ਅਗਲਾ ਸਮਾਂ ਜਿਹੜਾ ਹੈ ਠੀਕ 7 ਵਜੇ ਤੱਕ ਸਤਿਕਾਰਯੋਗ ਭਾਈ ਸਾਹਿਬ ਭਾਈ ਗੁਰਦੇਵ ਸਿੰਘ ਜੀ ਅਰੀਜ਼ੋਨਾ ਵਾਲੇ ਉਹਨਾਂ ਪਾਸੋਂ ਸਾਧ ਕੀਰਤਨ ਸਰਵਣ ਕਹੀ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।

ਧੰਨ ਧੰਨ ਗੁਰੂ ਗ੍ਰੰਥ ਸਾਹਿਬ ਜੀ ਦੀ ਗੋਦਾਂ ਨੇ ਕਮਾਲ ਲਈ ਸਤਸੰਗ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਧੰਨਵਾਦੀ ਹਾਂ ਜਥਾ ਭਾਈ ਰਿਛਪਾਲ ਸਿੰਘ ਜੀ ਉਹਨਾਂ ਦੇ ਅਤੇ ਉਹਨਾਂ ਦੇ ਸਾਥੀਆਂ ਨੂੰ ਜਿਨ੍ਹਾਂ ਨੇ ਸ੍ਰੀ ਰਹਿਰਾ ਸਾਹਿਬ ਜੀ ਤੋਂ ਬਾਅਦ ਆਰਤੀ ਕੀਰਤਨ ਅਤੇ ਗੁਰਬਾਣੀ ਦੇ ਨਾਲ ਸੰਗਤਾਂ ਨੂੰ ਜੋੜਿਆ ਅਤੇ 7 ਵਜੇ ਜਿਸ ਤਰ੍ਹਾਂ ਆਪਣੇ ਰੋਜ਼ਾਨਾ ਕਥਾ ਹੁੰਦੀ ਹੈ ਉਸ ਦੇ ਵਿੱਚ ਆਪਾਂ ਵਿਭਾਗੀ ਹਾਂ ਵੀ ਆਪਣੇ ਵਿੱਚ ਅੱਜ ਸ਼ਾਮ ਦੇ ਦੀਵਾਨਾਂ ਦੇ ਵਿੱਚ ਸੰਤ ਬਾਬਾ ਜੀਤ ਸਿੰਘ ਜੀ ਮੁਖੀ ਨਿਰਮਲ ਕੁਟੀਆ ਜੌਣਾ ਤੋਂ ਸੰਪਰਦਾ ਹੋਤੀ ਮਰਦਾਨ ਸਪੈਸ਼ਲ ਤੌਰ 'ਤੇ ਪਹੁੰਚੇ ਹਨ। ਸਾਰੇ ਜਥੇ ਨੂੰ ਨਾਲ ਲੈ ਕੇ ਸਾਰਿਆਂ ਨੂੰ ਅਸੀਂ ਜੀ ਆਏ ਕਹਿੰਦੇ ਹਾਂ, ਬਾਬਾ ਜੀ ਨੂੰ ਜੀ ਆਏ ਕਹਿੰਦੇ ਹਾਂ, ਗੁਰਦੁਆਰਾ ਦੀ ਸੰਗਤ ਵੱਲੋਂ, ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਅਤੇ ਮੇਰਾ ਪਰਸਨਲ ਤੌਰ 'ਤੇ

ਇਸ ਜਥੇ ਦੇ ਨਾਲ ਕਾਫੀ ਚਿਰ ਤੋਂ ਜੋੜ ਹੈ, ਕਿਉਂਕਿ ਜਿਹੜੇ ਬਾਬਾ ਜੀ ਪਹਿਲਾਂ ਹੁੰਦੇ ਸਨ, ਬਾਬਾ ਗਿਆਨ ਸਿੰਘ ਜੀ, ਸੰਤ ਬਾਬਾ, ਅਤੇ 1983 ਦੇ ਵਿੱਚ ਜਥਾ ਲੈ ਕੇ ਆਏ ਸੀਗੇ ਯੂਨੀਵਰਸਿਟੀ ਨਗਰ ਕੀਰਤਨ, ਅਤੇ ਉੱਥੇ ਅੰਮ੍ਰਿਤ ਸੰਚਾਰ ਕੀਤਾ ਸੀ, ਅਤੇ ਦਾਸ ਦੇ ਉੱਤੇ ਕਿਰਪਾ ਉਸ ਵੇਲੇ ਹੋਈ ਸੀਗੀ ਵੀ ਅੰਮ੍ਰਿਤ ਪਾਨ ਕੀਤਾ ਸੀਗਾ। ਸੋ ਜਥਾ ਬਹੁਤ ਹੀ ਥਾਵਾਂ 'ਤੇ ਜਾ ਕੇ ਗੁਰਮਤਿ ਪ੍ਰਚਾਰ ਕਰਦਾ ਹੈ, ਅਤੇ ਚਲੋ ਹੋਰ ਵੀ ਕਈ ਗੱਲਾਂ ਹਨ ਜਿਹੜੀਆਂ ਅੰਦਰੂਨੀ, ਜਿਹੜੀਆਂ ਕਈ ਮੇਰੇ ਮਾਸੀ ਦੇ ਮੁੰਡੇ ਹੋਰ ਬਾਬਾ ਜੀ ਦੇ ਨਾਲ ਕਰਦੇ ਸਨ, ਅਤੇ ਬਹੁਤ ਹੀ ਪਹੁੰਚੀ ਹੋਈ ਰੂਹ ਹਨ। ਸੋ ਮਹਾਰਾਜ ਕਿਰਪਾ ਕਰਨ ਆਪਾਂ ਨੂੰ ਵੀ ਗੁਰੂ ਸਾਹਿਬ ਦੀ ਹਜ਼ੂਰੀ ਦੇ ਵਿੱਚ ਇਹਨਾਂ ਦੀ ਸੰਗਤ ਕਰਨ ਦਾ ਮੌਕਾ ਮਿਲਿਆ ਹੈ, ਅਤੇ ਅਸੀਂ ਬੇਨਤੀ ਕਰਦੇ ਹਾਂ ਉਹਨਾਂ ਨੂੰ ਕਿ ਬਾਬਾ ਜੀ ਸੰਗਤਾਂ ਨੂੰ ਗੁਰਬਾਣੀ ਦੇ ਨਾਲ ਜੋੜਨ, ਵਿਆਖਿਆ ਜੋ ਵੀ ਸੰਦੇਸ਼ ਅੱਜ ਦੇ ਕਿਸੇ ਵੀ ਟਾਪਿਕ 'ਤੇ ਹੋ, ਸੰਗਤਾਂ ਨੂੰ ਗੁਰਬਾਣੀ ਦੇ ਨਾਲ ਕਿਸ ਤਰ੍ਹਾਂ ਆਪਾਂ ਗੁਰਮਤਿ ਦੇ ਨਾਲ ਜੁੜੇ ਰਹਿਣਾ ਹੈ, ਆਪਣੇ ਮਨ ਨੂੰ ਕੰਟਰੋਲ ਦੇ ਵਿੱਚ ਲਿਆ ਕੇ ਅਤੇ ਗੁਰੂ ਦੇ ਚਰਨਾਂ ਦੇ ਵਿੱਚ ਲਿਆਉਣਾ। ਸੋ ਬੇਨਤੀ ਕਰਦੇ ਹਾਂ ਬਾਬਾ ਜੀਤ ਸਿੰਘ ਜੀ ਹੋਣਾਂ ਨੂੰ, ਸੰਤ ਬਾਬਾ ਜੀ ਨੂੰ, ਕਿ ਉਹ ਸੰਗਤਾਂ ਨੂੰ ਗੁਰਬਾਣੀ ਦੇ ਨਾਲ ਜੋੜਨ ਕਥਾ ਦੇ ਥਰੂ। ਸੋ ਸਾਰੀਆਂ ਸੰਗਤਾਂ ਜਿਹੜੀਆਂ ਕੋਈ ਲੰਗਰ ਹਾਲ ਦੇ ਵਿੱਚ ਹਨ ਜਾਂ ਘਰਾਂ ਤੋਂ ਰੇਡੀਓ 'ਤੇ ਸੁਣ ਰਹੀਆਂ ਹਨ, ਉਹਨਾਂ ਨੂੰ ਬੇਨਤੀ ਹੈ ਵੀ ਤੁਸੀਂ ਜ਼ਰੂਰ ਦਰਬਾਰ ਦੇ ਵਿੱਚ ਆ ਜਾਓ ਤਾਂ ਕਿ ਆਪਾਂ ਲਾਹਾ ਲੈ ਸਕੀਏ। ਇਹ ਕਿਤੇ ਕਿਤੇ ਮੌਕਾ ਮਿਲਦਾ ਵੀ ਇਸ ਤਰ੍ਹਾਂ ਦੀਆਂ ਰੂਹਾਂ ਆਪਣੇ ਵਿੱਚ ਆ ਕੇ ਅਤੇ ਉਹ ਆਪਾਂ ਨੂੰ ਗੁਰੂ ਦੇ ਨਾਲ ਜੋੜਦੀਆਂ ਹਨ। ਸੋ ਫਿਰ ਬੇਨਤੀ ਕਰਦੇ ਹਾਂ ਜੀ, ਆਇਆਂ ਕਹਿੰਦੇ ਹਾਂ ਸਾਰੇ ਜਥੇ ਨੂੰ, ਸੰਤ ਬਾਬਾ ਜੀ ਸਿੰਘ ਜੀ ਉਹਨਾਂ ਨੂੰ ਅਤੇ ਸਾਰੇ ਜਥੇ ਨੂੰ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

सतनाम करता पुरख निरभउ निर

ਸ਼ਬਦ ਦਾ ਅਵਤਾਰ ਧੰਨ ਧੰਨ ਧੰਨ ਸਾਹਿਬ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਪਾਵਨ ਪਵਿੱਤਰ ਚਰਨ ਸ਼ਰਨ ਵਿੱਚ ਜੁੜ ਬੈਠੇ ਸਮੁੱਚੇ ਗੁਰੂ ਖਾਲਸਾ ਸਾਧ ਸੰਗਤ

ਵੱਲੋਂ ਬਖਸ਼ੀ ਹੋਈ ਫਤਿਹ ਬੁਲਾ ਕੇ ਹਾਜ਼ਰੀ ਲਵਾਈਏ। ਸਾਰੇ ਹੀ ਪਿਆਰ ਨਾਲ ਆਖੀਏ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਡਭਾਗੀ ਸਾਧ ਸੰਗਤ, ਅਕਾਲ ਪੁਰਖ ਪ੍ਰਭੂ ਅੰਤਰਜਾਮੀ ਮਹਾਰਾਜ ਦੀ ਰਹਿਮਤ ਕਿਰਪਾ ਸਦਕਾ ਵੱਡਿਆਂ ਭਾਗਾਂ ਕਰਕੇ ਨਿਰੰਕਾਰ ਦੀ ਕਿਰਪਾ ਸਦਕਾ ਅੱਜ ਆਪਾਂ ਸਾਰੇ ਹੀ ਸਿੱਖ ਗੁਰਦੁਆਰਾ ਸਾਹਿਬ ਸਨੋਜੈ ਕੈਲੀਫੋਰਨੀਆ ਸਟੇਟ USA ਦੀ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਦੇ ਚਰਨ ਸ਼ਰਨ 'ਚ ਬੈਠ ਕਰਕੇ ਆਪਣੇ ਜੀਵਨ ਦੀਆਂ ਕੁਛ ਘੜੀਆਂ ਕੁਛ ਪਲ ਸਾਧੂਆਂ ਦੇ ਲੇਖੇ ਲਾਉਣ ਵਾਸਤੇ ਜੀਵਨ ਨੂੰ ਸਫਲ ਬਣਾਉਣ ਕਰਨ ਵਾਸਤੇ ਇੱਥੇ ਪਹੁੰਚੇ ਹਾਂ। ਗਰੀਬ ਨਿਵਾਜ ਗੁਰਬਾਣੀ ਵੀ ਸਾਨੂੰ ਸਮਝਾਉਣਾ ਕਰਦੇ ਆ, ਆਇਆ ਸਫਲ ਤਾਹੂ ਕੋ ਗਨੀਐ, ਜਾਸ ਰਸਨ ਹਰ ਹਰ ਜਸ ਭਨੀਐ। ਆਏ ਬਸੈ ਸਾਧੂ ਕੈ ਸੰਗੈ, ਆਂਦੇ ਨਾਮ ਤੇ ਆਵੈ ਰੰਗੈ। ਆਵਤ ਸੋ ਜੋ ਨਾਮੇ ਰਾਤਾ, ਜਾਂ ਕੋ ਦਇਆ ਮਿਆ ਬਿਧਾਤਾ, ਇੱਕ ਹੈ ਆਵਨ ਫਿਰ ਜੋਨ ਨਾ ਆਇਆ, ਨਾਨਕ ਹਰ ਕੈ ਦਰਸ ਸਮਾਇਆ। ਪਾਤਸ਼ਾਹ ਕਿਰਪਾ ਕਰਦੇ ਅੰਨ ਦਿਨ ਸਿਮਰੋ ਤਾਸ ਕੋ, ਜੋ ਅੰਤ ਸਹਾਈ ਹੋਏ। ਗਰੀਬ ਨਾਲ ਕਿਰਪਾ ਕਰਦੇ ਵੀ ਦਿਨ ਰਾਤ ਸਵਾਸ ਸਵਾਸ ਪ੍ਰਭੂ ਪਰਮੇਸ਼ਰ ਦੇ ਨਾਮ ਨਾਲ ਜੁੜੀਏ, ਪ੍ਰਭੂ ਪਰਮੇਸ਼ਰ ਦਾ ਸਿਮਰਨ ਕਰੀਏ। ਪੂਰਾ ਪ੍ਰਭ ਆਰਾਧਿਆ, ਪੂਰਾ ਜਾ ਕਾ ਨਾਉ, ਨਾਨਕ ਪੂਰਾ ਪਾਇਆ ਪੂਰੇ ਕੇ ਗੁਣ ਗਾਓ। ਉਸ ਪੂਰੇ ਪਰਮੇਸ਼ਰ ਦੇ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੋ ਦਸਾਂ ਜੋਤਾਂ ਦੀ ਜੋਤ, ਧੰਨ ਗੁਰੂ ਨਾਨਕ ਦੇਵ ਪਾਤਸ਼ਾਹ ਮਹਾਰਾਜ ਜੀ, ਮੈਂ ਮੂਰਖ ਕੀ ਖੇਤਕ ਬਾਤ ਹੈ, ਕੋਟ ਅਪਰਾਧੀ ਤਰਿਆ ਰੇ, ਗੁਰੂ ਨਾਨਕ ਜਿਨ ਸੁਣਿਆ ਪੇਖਿਆ, ਸੇ ਫਿਰ ਗਰਭ ਵਾਸ ਨਾ ਭਰਿਆ ਰੇ। ਐਸੇ ਦੀਨ ਦਿਆਲ ਸਤਿਗੁਰੂ ਗਰੀਬ ਨਾਲ ਕਿਰਪਾ ਕਰਦੇ ਆ, ਅੰਨ ਦਿਨ ਤੇ ਸਿਮਰੋ ਤਾਸ ਕੋ, ਜੋ ਅੰਤ ਸਹਾਈ ਹੋਏ। ਜੋ ਅੰਤ ਵੇਲੇ ਜੀਵ ਆਤਮਾ ਦੀ ਸਹਾਇਤਾ ਕਰਨ ਨੂੰ ਸਮਰੱਥਿਆ, ਜੈ ਮਾਤ ਪਿਤਾ ਸੁਤ ਮੀਤ ਨਾ ਭਾਈ, ਮਨ ਊਹਾ ਨਾਮ ਤੇਰਾ ਸੰਗ ਸਹਾਈ। ਜਹਾਂ ਮਹਾਂ ਪਿਆ ਆਂਦੂ ਜਮ ਦਲੈ, ਤੈ ਕੇਵਲ ਨਾਮ ਸੰਗ ਤੇਰੇ ਚੱਲੈ। ਜੇ ਮੁਸ਼ਕਿਲ ਹੋਵੇ ਅਤ ਭਾਰੀ, ਹਰ ਕੋ ਨਾਮ ਖਿਨ ਮਾਹੇ ਉਧਾਰੀ। ਜਾਂ ਕੋ ਮੁਸ਼ਕਿਲ ਅਤ ਬਣੇ, ਢੋਈ ਕੋਈ ਨਾ ਦੇ, ਲਾਗੂ ਹੋਏ ਦੁਸ਼ਮਣਾ ਸਾਖ ਵੀ ਭਾਜ ਖਲੇ। ਸਭੋ ਭਜੇ ਆਸਰਾ ਚੁੱਕੇ, ਸਭ ਅਸਰਾਓ, ਚੇਤੇ ਆਵੇ ਉਸ ਪਾਰ ਬ੍ਰਹਮ, ਤਾਂ ਲੱਗੇ ਨਾ ਤੱਤੀ ਵਾਓ। ਗਰੀਬ ਨਾਲ ਕਿਰਪਾ ਕਰੇ, ਐਸੇ ਵਾਹਿਗੁਰੂ ਪਰਮੇਸ਼ਰ ਦੇ ਨਾਮ ਦੇ ਨਾਲ ਜੁੜੀਏ, ਦਿਨ ਰਾਤ ਉਸ ਵਾਹਿਗੁਰੂ ਪਰਮੇਸ਼ਰ ਦਾ ਸਿਮਰਨ ਕਰੀਏ। ਆਨੰਦ ਦਿਨ ਸਿਮਰੋ ਤਾਸ ਕੋ, ਜੋ ਅੰਤ ਸੁਹਾਈ ਹੋਏ। ਇਹ ਵਿਖਿਆ ਦਿਨ ਚਾਰ ਛੇ ਛਾਟ ਚੱਲਿਓ ਸਭ ਕੋਏ। ਕਾਂ ਕੋ ਮਾਤ ਪਿਤਾ ਸੁਤ ਧੀਆ, ਗ੍ਰਹਿ ਬੰਤਾ ਕਸ ਸੰਗ ਨਾ ਲੀਆ। ਐਸੀ ਸੰਚ ਜੋ ਬਿਨਸਤ ਨਾਹੇ, ਪਤ ਛੇਤੀ ਆਪਣੇ ਘਰ ਜਾਹੇ। ਸਾਧ ਸੰਗ ਕਲ ਕੀਰਤਨ ਗਾਇਆ, ਨਾਨਕ ਤੇ ਬਹੁਤ ਨਾ ਆਇਆ। ਗਰੀਬ ਨਾਲ ਕਿਰਪਾ ਕਰੇ, ਸਾਧ ਸੰਗ ਦੇ ਰੂਚ ਬੈਠ ਕੇ ਉਸ ਵਾਹਿਗੁਰੂ ਪਰਮੇਸ਼ਰ ਦੀ ਕੀਰਤੀ ਗਾਈਏ। ਸਤ ਸੰਗ ਚ ਬੈਠ ਕੇ ਉਸ ਨਿਰੰਕਾਰ ਨੂੰ ਯਾਦ ਕਰੀਏ, ਸਿਮਰਨ ਕਰੀਏ। ਪੂਰੇ ਗੁਰ ਕਾ ਸੁਣੇ ਉਪਦੇਸ਼, ਪਾਰ ਬ੍ਰਹਮ ਨਿਕਟ ਕਰ ਪੇਖ। ਸਾਹ ਸਾਹ ਸਿਮਰੋ ਗੋਬਿੰਦ, ਮਨ ਅੰਤਰ ਕੀ ਉੱਤਰ ਹੈ ਚਿੰਦ। ਜਿਹੜੀਆਂ ਮਨ ਨੂੰ ਲੱਗੀਆਂ ਚਿੰਤਾਵਾਂ,
ਗਰੀਬ ਨਾਲ ਕਿਰਪਾ ਕਰੇ, ਪਰਮੇਸ਼ਰ ਦੇ ਨਾਮ ਨਾਲ ਜੁੜੀਏ ਤੇ ਚਿੰਤਾਵਾਂ ਸਾਰੀਆਂ ਦੂਰ ਹੋ ਜਾਂਦੀਆਂ। ਐਸਾ ਸੁਭਾਗਾ ਸਮਾਂ ਉਸ ਨਿਰੰਕਾਰ ਦੀ ਕੀਰਤੀ ਗਾਉਣ ਵਾਸਤੇ, ਕੀਰਤੀ ਕਰਨ ਵਾਸਤੇ, ਕੀਰਤੀ ਸੁਣਨ ਵਾਸਤੇ ਸਾਨੂੰ ਸਮਾਂ ਪ੍ਰਾਪਤ ਹੋ ਰਿਹਾ। ਸਿੱਖ ਗੁਰਦੁਆਰਾ ਸਾਹਿਬ ਸੋਨੋਜੇ ਵਿਖੇ ਜਿੱਥੇ ਧੰਨ ਧੰਨ ਸਾਹਿਬ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਤਖ਼ਤ ਤੇ ਸਭਾਈਮਾਨ ਹੋ ਕਰਕੇ ਸਾਨੂੰ ਖੁੱਲ੍ਹੇ ਦਰਸ਼ਨ ਦਾਰੇ ਬਖਸ਼ ਰਹੇ ਆ। ਦਰਸ਼ਨ ਦੇਖ ਜੀਵਾਂ ਗੁਰ ਤੇਰਾ, ਪੂਰਨ ਕਰਮ ਹੋਵੇ ਪ੍ਰਭ ਮੇਰਾ। ਜੇ ਪੂਰਵਲਾ ਚੰਗਾ ਕਰਮ ਲਿਖਿਆ ਹੋਵੇ ਤਾਂ ਸਤਿਗੁਰਾਂ ਦੀ ਸੰਗਤ, ਸਾਧੂਆਂ ਦੇ ਦਰਸ਼ਨ ਪ੍ਰਾਪਤ ਹੁੰਦੇ ਆ। ਦਰਸ਼ਨ ਭੇਟ ਹੋਤ ਨਿਹਾਲ ਤਾਂ ਕਿ ਨਿਕਟ ਨੇ ਆਪਦ ਕਾਲ। ਗਰੀਬ ਨਾਲ ਕਿਰਪਾ ਕਰਦੇ ਆ, ਹਰ ਕੀਰਤ ਸਾਧ ਸੰਗਤ ਹੈ। ਸਿਰ ਕਰਮਨ ਕੇ ਕਰਮਾ ਕਹੋ ਨਾਨਕ ਕਿਸੇ ਭਇਓ ਪ੍ਰਾਪਤ, ਜਿਸ ਪੁਰਬ ਰਹੇਗਾ ਲੈਣਾ। ਸਤ ਸੰਗਤ ਕੈਸੀ ਜਾਣੀ ਹੈ ਜਿੱਥੇ ਇੱਕੋ ਨਾਮ ਵਿਖਾਣੀ ਹੈ, ਜਿੱਥੇ ਕੇਵਲ ਇੱਕ ਵਾਹਿਗੁਰੂ ਪਰਮੇਸ਼ਰ ਦੇ ਨਾਮ ਦੀ ਸਿਫਤ ਸਲਾਹ ਹੁੰਦੀ ਹੈ, ਜਿੱਥੇ ਕੇਵਲ ਇੱਕ ਵਾਹਿਗੁਰੂ ਪਰਮੇਸ਼ਰ ਨੂੰ ਯਾਦ ਕੀਤਾ ਜਾਂਦਾ, ਜਿੱਥੇ ਕੇਵਲ ਇੱਕ ਦੇ ਅੱਗੇ ਅਰਦਾਸ ਕੀਤੀ ਜਾਂਦੀ ਹੈ। ਹਰ ਇੱਕੋ ਦਾਤਾ ਮੰਗੀ ਹੈ, ਹਰ ਇੱਕ ਧਿਆਈ ਹੈ, ਹਰ ਇੱਕੋ ਦਾਤਾ ਸੇਵੀ ਹੈ, ਮਨ ਚਿੰਦਿਆ ਪਾਈ ਹੈ। ਜੇ ਦੂਜੇ ਪਾਸੋਂ ਮੰਗੀਏ ਤਾਂ ਲਾਜ ਮਰਾਈ ਹੈ। ਗਰੀਬ ਨਿਵਾਸ ਸਾਨੂੰ ਵਾਰ ਵਾਰ ਗੁਰਬਾਣੀ ਵਿੱਚ ਇਹ ਸਮਝਾਉਣਾ ਕਰਦੇ ਆ। ਇਹ ਮਨੁੱਖਾ ਤਨ ਮਿਲਿਆ ਬਹੁਤ ਅਮੋਲਕ ਆ। ਇਹ ਮਨੁੱਖਾ ਤਨ ਨੂੰ ਸਫਲ ਬਣਾਉਣ ਵਾਸਤੇ ਕਲਯੁਗ ਦੇ ਮਾਲਕ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਆਪ ਨਾਰਾਇਣ ਕਲਾ ਧਾਰ ਜਗ ਮੈਂ ਪਰਵਰਿਓ। ਨਿਰੰਕਾਰ ਆਕਾਰ ਜੋ ਜਗ ਮੰਡਲ ਕਰਿਓ, ਉਹ ਨਿਰਾਕਾਰ ਵਾਹਿਗੁਰੂ ਪਰਮੇਸ਼ਰ ਜੋ ਰਜੋ ਸਤੋ ਤਮੋ ਇਹ ਤਿੰਨਾਂ ਗੁਣਾਂ ਤੋਂ ਵੱਖਰਾ ਭਿੰਨ ਆ। ਰੂਪ ਨਾ ਰੇਖ ਨਾ ਰੰਗ ਕਿਸੇ ਤੇ ਗੁਣ ਤੇ ਭਿੰਨ। ਉਸ ਵਾਹਿਗੁਰੂ ਪਰਮੇਸ਼ਰ ਨੇ ਗੁਰੂ ਨਾਨਕ ਸਾਹਿਬ ਦੇ ਸਰੂਪ ਦੇ ਵਿੱਚ ਮਾਤਲੋ ਧਰਤੀ ਤੇ ਆਉਣਾ ਕੀਤਾ, ਜਿਨ੍ਹਾਂ ਨੇ ਜੋਤ ਰੂਪ ਦੇ ਆਪ ਗੁਰੂ ਨਾਨਕ ਕਹਾਇਓ, ਜਿਨ੍ਹਾਂ ਵਾਹਿਗੁਰੂ ਪਰਮੇਸ਼ਰ ਦੀ ਜੋਤ ਨੂੰ ਜੋਤ ਕਹਾਉਣਾ ਕੀਤਾ। ਧੰਨ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਜੀ, ਜਿਨ੍ਹਾਂ ਨੇ ਸਾਨੂੰ ਬਹੁਤ ਅਮੋਲਕ ਇਹ ਸੱਤ ਸੰਗਤ ਦੀ ਬਖਸ਼ੀ ਕੀਤੀ ਹੈ, ਸਾਨੂੰ ਬਹੁਤ ਅਮੋਲਕ ਅੰਮ੍ਰਿਤਮਈ ਬਾਣੀ ਦੀ ਬਖਸ਼ੀ ਕੀਤੀ ਹੈ। ਬਾਣੀ ਪ੍ਰਭ ਕੀ ਸਭ ਕੋ ਬੋਲੇ, ਆਪ ਅਡੋਲ ਨਾ ਕਬੂ ਡੋਲੇ। ਗਰੀਬ ਨਾਲ ਕਿਰਪਾ ਕਰਦੇ ਗੁਰਬਾਣੀ ਗਾਵੋ ਭਾਈ, ਇਹ ਸਫਲ ਸਦਾ ਸੁਖਦਾਈ। ਗੁਰਬਾਣੀ ਯੁਗ ਮੈਂ ਚਾਨਣ, ਕਰਮ ਵਸੇ ਮਨ ਆਏ। ਬਾਣੀ ਗੁਰੂ, ਗੁਰੂ ਹੈ ਬਾਣੀ, ਵਿੱਚ ਬਾਣੀ ਅੰਮ੍ਰਿਤ ਸਾਰੇ। ਗੁਰਬਾਣੀ ਕਹੇ ਸੇਵਕ ਜਨ ਮਾਨੈ, ਪ੍ਰਤੱਖ ਗੁਰੂ ਨਿਸਤਾਰੈ। ਗਰੀਬ ਨਿਵਾਜ ਨੇ ਕਲਯੁਗ ਦੇ ਸਮੇਂ ਵਿੱਚ ਜੀਵਾਂ ਦਾ ਭਲਾ ਕਰਨ ਵਾਸਤੇ ਇਹ ਅੰਮ੍ਰਿਤਮਈ ਬਾਣੀ ਦੀ ਬਖਸ਼ੀ ਕੀਤੀ ਹੈ। ਜਿਸ ਬਾਣੀ ਨੂੰ ਪੜ੍ਹਨ ਦੇ ਨਾਲ, ਸੁਣਨ ਦੇ ਨਾਲ ਸੋਝੀ ਆਉਂਦੀ ਹੈ, ਮਨੁੱਖਾ ਜੀਵਨ ਜਿਹੜਾ ਮਿਲਿਆ ਇਹ ਸਫਲ ਕਿਵੇਂ ਹੋ ਸਕਦਾ। ਗਰੀਬ ਨਾਲ ਕਿਰਪਾ ਕਰਦੇ ਭਈ ਪ੍ਰਾਪਤ ਮਨੁੱਖ ਦੇ ਹੋ ਰਹੀ ਆ, ਗੋਬਿੰਦ ਮਿਲਣ ਕੀ ਹੈ ਤੇਰੀ ਵਰੀ ਆ। ਅਵਰ ਕਾਜ ਤੇ ਕਿਤੇ ਨਾਕਾਮ, ਮਿਲ ਸਾਧ ਸੰਗਤ ਭਜ ਕੇਵਲ ਨਾਮ। ਕੇਵਲ ਤਾਂ ਕੇਵਲ ਵਾਹਿਗੁਰੂ ਪਰਮੇਸ਼ਰ ਦੇ ਗੁਣ ਗਾਉਣ ਵਾਸਤੇ ਸਾਨੂੰ ਇਹ ਸਮਾਂ ਮਿਲਿਆ। ਮਾੜਾ ਸਮੇਂ ਹੁੰਦਾ ਜਿਹੜੇ ਤੁਸੀਂ ਹੋਰ ਕੰਮ ਧੰਦੇ ਕਰਦੇ ਹੋ ਨਾ, ਜੇ ਪਰਮੇਸ਼ਰ ਦਾ ਨਾਮ ਨਹੀਂ ਜਪਦੇ, ਗੁਰੂ ਆਏ ਨਹੀਂ ਬਣਦੇ, ਗੁਰੂ ਦਾ ਆਸਰਾ ਨਹੀਂ ਲੈਂਦੇ, ਗੁਰੂ ਦੀ ਆਸ ਨਹੀਂ ਰੱਖਦੇ, ਤੇ ਕੀਤੇ ਹੋਏ ਕੰਮ ਧੰਦੇ ਨਿਸਫਲ ਆ। ਜੇ ਗੁਰੂ ਦੀ ਬਾਣੀ ਪੜਾਂਗੇ, ਗੁਰੂ ਨੂੰ ਯਾਦ ਕਰਾਂਗੇ, ਫਿਰ ਕੰਮ ਧੰਦੇ ਕੀਤੇ ਵੀ ਸਫਲ ਹੋ ਜਾਂਦੇ ਆ। ਧੰਨ ਤਾਂ ਗਰੀਬ ਨਿਵਾਸ ਚ ਪਾਤਸ਼ਾਹ ਜੀ ਮਹਾਰਾਜ,
ਜਿਹਨੇ ਚਾਰ ਉਦਾਸੀਆਂ ਧਾਰਨ ਕੀਤੀਆਂ, ਜਿਹਨੇ ਚੌਹਾਂ ਉਦਾਸੀਆਂ ਉੱਤਰ ਦੱਖਣ ਪੂਰਬ ਪੱਛਮ ਵਿੱਚ, ਉਹ ਜੀਵ ਜਿਵੇਂ ਪਿਛਲਿਆਂ ਯੁੱਗਾਂ ਵਿੱਚ ਸਰਾਪ ਮਿਲਿਓ ਸੀ, ਭੂਮੀਏ ਚੋਰ ਵਰਗੇ, ਸੱਜਣ ਠੱਗ ਵਰਗੇ, ਕੌਡੇ ਰਾਕਸ਼ ਵਰਗੇ, ਜਿਹਨਾਂ ਦਾ ਮਹਾਰਾਜ ਨੇ ਭਲਾ ਕੀਤਾ, ਮਲਕ ਭਾਗੋ ਵਰਗੇ, ਵਲੀ ਜੇ ਕੰਧਾਰੀ, ਹੰਕਾਰੀ, ਐਸੇ ਜੀਵਾਂ ਦਾ ਮਹਾਰਾਜ ਨੇ ਭਲਾ ਕੀਤਾ। ਗਰੀਬ ਨਿਵਾਜ ਧਰਤੀ ਦਾ ਭਲਾ ਕਰਦੇ ਕਰਦੇ, ਜੀਵਾਂ ਦਾ ਭਲਾ ਕਰਦੇ ਹੋਏ ਮਹਾਰਾਜ ਜੀ ਜਿੱਥੇ ਅੱਜ ਕੱਲ੍ਹ ਧੰਨ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਪਾਤਸ਼ਾਹ ਨੇ ਕੀਰਤਪੁਰ ਧਰਤੀ ਦਾ ਨਿਰਮਾਣ ਕਰਵਾਇਆ ਸੀ, ਕੀਰਤਪੁਰ ਸ਼ਹਿਰ ਦਾ, ਉਸ ਧਰਤੀ ਦੇ ਮਹਾਰਾਜ ਗੁਰੂ ਨਾਨਕ ਸਾਹਿਬ ਜੀ ਭਾਈ ਬਾਲਾ ਮਰਦਾਨਾ ਨਾਲ ਲੈ ਕੇ ਪਹੁੰਚਦੇ ਆ, ਜਿੱਥੇ ਇੱਕ ਬੁੱਢਣ ਸ਼ਾਹ ਫਕੀਰ ਰਹਿੰਦਾ ਮੁਸਲਮਾਨ, ਭਗਤੀ ਵਾਲਾ ਆ, ਕਰਾਮਾਤਾਂ ਵਾਲਾ ਆ, ਬੰਦਗੀ ਵਾਲਾ ਆ। ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਕਿਰਪਾ ਉੱਥੇ ਹੀ ਕਰਦੇ ਆ ਜਿੱਥੇ ਕੋਈ ਭੁੱਲਿਆ ਹੁੰਦਾ। ਮਹਾਰਾਜ ਜੀ ਉਸ ਧਰਤੀ ਤੇ ਪਹੁੰਚਦੇ ਆ, ਬੁੱਢਣ ਸ਼ਾਹ ਦਾ ਮਰਾਪ ਹੁੰਦਾ, ਬੁੱਢਣ ਸ਼ਾਹ ਦਾ ਬਾਬਾ ਲੰਬਾ ਲੰਬਾ ਦਾੜਾ ਆ, ਮੁਸਲਮਾਨੀ ਫਕੀਰ ਆ। ਗੁਰੂ ਨਾਨਕ ਸਾਹਿਬ ਨਾਲ ਮਿਲਾਪ ਹੋਇਆ, ਬਚਨ ਬਲਾਸ ਹੋਏ, ਟਾਈਮ ਸ਼ਾਮ ਦਾ ਹੋਣ ਵਾਲਾ। ਬੁੱਢਣ ਸਾਹਿਬ ਕਹਿਣ ਲੱਗਾ ਜੀ ਹੁਣ ਤੁਸੀਂ ਤਾਂ ਚਲੇ ਜਾਓ। ਭਾਈ ਮਰਦਾਨਾ ਕਹਿੰਦਾ ਕੀ ਕਿਉਂ ਚਲੇ ਜਾਈਏ? ਕਹਿੰਦਾ ਮੇਰਾ ਸ਼ੇਰ ਆਉਣ ਵਾਲਾ। ਸਾਧ ਸਿੰਘ ਜਿਗਰ ਆਉਂਦਾ ਉਹਨੇ ਸ਼ੇਰ ਰੱਖਿਆ, ਇਹ ਬੱਕਰੀਆਂ ਚਾਰ ਦਾ ਸ਼ੇਰ ਉਹਦਾ, ਪਰ ਸ਼ੇਰ ਬੱਕਰੀ ਨੂੰ ਖਾ ਜਾਂਦਾ। ਉਹਨੇ ਸ਼ੇਰ ਰੱਖਿਆ, ਬੱਕਰੀਆਂ ਵੀ ਰੱਖੀਆਂ ਤੇ ਬੱਕਰੀਆਂ ਚਾਰ ਕੇ ਲਿਆਉਂਦਾ ਸ਼ੇਰ, ਇੰਨੀ ਉਹ ਚ ਕਰਾ ਮਾਤਿਆ। ਗੁਰੂ ਨਾਨਕ ਸਾਹਿਬ ਨੂੰ ਕਹਿਣ ਲੱਗਾ ਤੁਸੀਂ ਇੱਥੋਂ ਹੁਣ ਚਲੇ ਜਾਓ, ਸ਼ੇਰ ਆਉਣ ਵਾਲਾ। ਧੰਨ ਗੁਰੂ ਨਾਨਕ ਦੇਵ ਪਾਤਸ਼ਾਹ ਮਹਾਰਾਜ ਕਿਰਪਾ ਕਰਦੇ, ਕਹਿੰਦੇ ਜੀ ਜੰਦ ਸਭ ਸਰਨ ਤੁਮਾਰੀ, ਸਰਬ ਚਿੰਨ ਤੁਧ ਪਾਸੇ, ਜੋ ਤੁਧ ਭਾਵੈ ਸੋਈ ਚੰਗਾ, ਇੱਕ ਨਾਨਕ ਕੀ ਅਰਦਾਸੇ। ਬਚਨ ਬਲਾਸ ਹੋ ਰਹੇ ਜਦ ਨੂੰ ਸ਼ੇਰ ਵੀ ਆ ਗਿਆ, ਮੋਰੇ ਮੋਰੇ ਬੱਕਰੀਆਂ, ਪਿੱਛੇ ਸ਼ੇਰ ਆ ਰਿਹਾ। ਹੁਣ ਬੁੱਢਣ ਸਾਹਿਬ ਮਨ ਚ ਵੀ ਸ਼ੇਰ ਨੇ ਇਹਨਾਂ ਭੱਖ ਜਾਣਾ, ਇਹਨੂੰ ਖਾ ਲਊਗਾ, ਨੁਕਸਾਨ ਕਰੂਗਾ ਇਹਨਾਂ ਦਾ। ਬੁੱਢਣ ਸਾਹਿਬ ਦੇਖਦਿਆਂ ਦੇਖਦਿਆਂ ਸ਼ੇਰ ਨੇ ਆਣ ਕੇ ਪਹਿਲਾਂ ਗੁਰੂ ਨਾਨਕ ਸਾਹਿਬ ਵੀ ਨਤਮਸਤਕ ਹੋਇਆ, ਬੁੱਢਣ ਸਾਹਿਬ ਦੇ ਕੋਲ ਨਹੀਂ ਗਿਆ ਉਹ। ਸ਼ੇਰ ਨੇ ਆਣ ਕੇ ਗੁਰੂ ਨਾਨਕ ਸਾਹਿਬ ਨੂੰ ਨਮਸਕਾਰ ਕੀਤੀ ਪਹਿਲਾਂ। ਹੁਣ ਬੁੱਢਣ ਸ਼ਾਹ ਦੇਖ ਕੇ ਹੱਕਾ ਬੱਕਾ ਰਹਿ ਗਿਆ, ਇੰਨੀ ਬੰਦਗੀ, ਏਡੀ ਵੱਡੀ ਜੋਤ ਆ, ਮੇਰਾ ਰੱਖਿਆ ਸ਼ੇਰ, ਮੇਰੇ ਕਹਿਣ ਵਿੱਚ ਚੱਲਦਾ ਸ਼ੇਰ, ਮੱਥਾ ਉਹਨੂੰ ਟੇਕਦਾ। ਉਹ ਮਨ ਚ ਥੋੜਾ ਪਿਆਰ ਆਇਆ ਤੇ ਬੱਕਰੀਆਂ ਦੁੱਧ ਲੈ ਕੇ ਆਇਆ, ਮਾਤਾ ਨੂੰ ਛਕਣ ਵਾਸਤੇ ਭੇਟਾ ਕਰਦਾ, ਕਹਿੰਦੇ ਮਾਤਾ ਦੁੱਧ ਛਕ ਲਓ। ਹੁਣ ਮਹਾਰਾਜ ਕਹਿੰਦੇ ਤੇਰੇ ਕੋਲ ਦੁੱਧ ਪਹਿਲਾਂ ਵੀ ਸੀਗਾ, ਜਦੋਂ ਪਹਿਲਾਂ ਦਿੰਦਾ ਤੇ ਛਕ ਲੈਂਦੇ, ਕਹਿੰਦੇ ਹੁਣ ਨਹੀਂ ਛਕਣਾ। ਕਹਿੰਦੇ ਤੇਰੇ ਕੋਲ ਦੁੱਧ ਪਹਿਲਾਂ ਵੀ ਆਏ ਗਿਆ ਸੱਜਣ ਦੀ, ਕਹਿੰਦੇ ਆਓ ਭਗਤ ਕਰਨੀ ਹੋਵੇ ਪਹਿਲਾਂ ਕਰੀਦੀ ਆ, ਹੁਣ ਦੁੱਧ ਨਹੀਂ ਛਕਣਾ। ਕਹਿੰਦੇ ਕਹਿੰਦਾ ਕਹਿੰਦੇ ਨਹੀਂ ਛਕ ਲਓ। ਮਾਤਾ ਗਰੀਬ ਨਾਲ ਕਿਰਪਾ ਕਰਦੇ, ਕਹਿੰਦੇ ਹੁਣ ਦੁੱਧ ਰੱਖ ਲਾ, ਸ਼ਾਮ ਸਾਂਭ ਕੇ ਛੇਵੇਂ ਜਾਮੇ ਜਾਵਾਂਗੇ, ਫਿਰ ਦੁੱਧ ਲਵਾਂਗੇ, ਫਿਰ ਛਕਾਂਗੇ। ਕਹਿੰਦਾ ਕਹਿੰਦਾ ਛੇਵੇਂ ਜਾਮੇ ਕਿੰਨੇ ਸਾਲ ਬਾਅਦ ਆਉਂਗੇ, ਤੁਹਾਡਾ ਕਿੰਨਵਾਂ ਜਾਮਾ? ਤੁਹਾਨੂੰ ਗੁਰੂ ਨਾਨਕ ਦੇਵ ਪਾਤਸ਼ਾਹ ਕਿਰਪਾ ਕਰੇਗੇ, ਨਾਨਕ ਨਿਰੰਕਾਰ ਦੀ ਕਿਰਪਾ ਸਦਕਾ ਅਸੀਂ ਪਹਿਲੇ ਜਾਮੇ ਚ ਵੇਚ ਰਹੇ ਹਾਂ। ਕਹਿੰਦਾ ਛੇ ਜਾਮਾਂ ਨੂੰ ਕਿੱਡੀ ਮੇਰੀ ਉਮਰ ਹੋ ਗਈ, ਮੇਰੇ ਕੋਲ ਮੇਰੀ ਉਮਰ ਬਹੁਤ ਹੋ ਗਈ, ਹੁਣ ਮੈਂ ਰਹਿਣਾ ਵੀ ਉਹ ਤਾਂ ਰਹਿ ਨਹੀਂ ਸਕਦਾ। ਧੰਨ ਗੁਰੂ ਨਾਨਕ ਦੇਵ ਪਾਤਸ਼ਾਹ ਮਹਾਰਾਜ ਕਿਰਪਾ ਕੀਤੀ, ਕਹਿੰਦੇ ਤੂੰ ਉਹ ਤੇ ਰਹੂੰਗਾ, ਇਹ ਦੁੱਧ ਸਾਂਭ ਕੇ ਰੱਖ ਲਾ, ਲਵਾਂਗੇ ਆਣ ਕੇ। ਕਹਿੰਦੇ ਛੇਵੇਂ ਜਾਮੇ ਚ ਜਿਗਰ ਆਉਂਦਾ ਵੀ ਮਹਾਰਾਜ ਸਮਝਾਇਆ ਕਿ ਧਰਤੀ ਖੱਡਾ ਕੱਢ ਲਾ, ਉੱਥੇ ਰੱਖ ਲਾ ਢੱਕ ਕੇ। ਇਹਨੂੰ ਕਹਿੰਦੇ ਸਾਧ ਸੰਗਤ, ਧੰਨ ਗੁਰੂ ਨਾਨਕ ਦੇਵ ਪਾਤਸ਼ਾਹ ਕਦੋਂ ਉਤਾਰ ਉਤਾਰਿਆ? 1469 ਈਸਵੀ ਆ। ਧੰਨ ਗੁਰੂ ਹਰਗੋਬਿੰਦ ਸਾਹਿਬ ਪਾਤਸ਼ਾਹ ਜਿਨ੍ਹਾਂ ਦਾ ਅਵਤਾਰ ਹੁੰਦਾ ਆ 1600
51 ਬਿਕਰਮੀ ਨੂੰ ਜਿਹੜੇ ਸਾਲ 1595 ਈਸਵੀ ਬਣਦੀ ਆ, ਇੰਨੇ ਸਾਲ ਬਾਅਦ ਦੁੱਧ ਲੈਣਾ ਮਹਾਰਾਜ ਨੇ ਆਣ ਕੇ। ਇਹ ਗਰੀਬ ਰਾਜ ਦੀ ਇੱਕ ਅਨੋਖੀ ਵੱਖਰੀ ਹੀ ਕਰਾਮਾਤ ਵੀ ਕਹਿ ਸਕਦੇ ਹਾਂ, ਕਰਾਮਾਤ ਆ। ਇਹ ਸਾਧੂਆਂ ਦੀ ਵਡਿਆਈ ਆ। ਸਾਨੂੰ ਮਹਾਰਾਜ ਚ ਪਾਤਸ਼ਾਹ ਬਾਣੀ ਦੀ ਕਿਰਪਾ ਕਰਦੇ ਸਮਝਾਉਂਦੇ ਆ, ਇੱਕ ਵਾਹਿਗੁਰੂ ਪਰਮੇਸ਼ਰ ਦੇ ਗੁਣ ਗਾਉਣੇ, ਇੱਕ ਦੇ ਲੜ ਲੱਗਣਾ, ਇੱਕ ਦੀ ਹੀ ਗੱਲ ਸੁਣਨੀ। ਸਤਿਗੁਰ ਸੇਵੀ ਆਪਣਾ ਪਾਈਏ ਨਾਮ ਵਪਾਰ, ਭੌਜਾ ਡੁੱਬਦਿਆਂ ਕੱਢ ਲਏ ਹਰ ਦਾਤ ਕਰੇ ਦਾਤਾਰ। ਧੰਨ ਧੰਨ ਸੇ ਸਾਹ ਹੈ ਜੋ ਨਾਮ ਕਰੇ ਵਪਾਰ। ਕਹਿੰਦੇ ਉਹ ਧੰਨ ਤਾਰੇ ਯੋਗ ਗੁਰਸਿੱਖ ਪ੍ਰਾਣੀ ਜਿਹੜੇ ਵਾਹਿਗੁਰੂ ਪਰਮੇਸ਼ਰ ਦਾ ਨਾਮ ਜਪਦੇ ਆ, ਵਾਹਿਗੁਰੂ ਪਰਮੇਸ਼ਰ ਦੇ ਨਾਮ ਦੀ ਗੱਲ ਕਰਦੇ ਆ, ਵਾਹਿਗੁਰੂ ਪਰਮੇਸ਼ਰ ਦੀਆਂ ਵਡਿਆਈਆਂ ਕਰਦੇ ਆ, ਉਸ ਵਾਹਿਗੁਰੂ ਪਰਮੇਸ਼ਰ ਨੂੰ ਯਾਦ ਕਰਨਾ ਮਾਤਾ ਕਿਰਪਾ ਕਰੇ। ਏਕੋ ਜਪ ਏਕੋ ਸੁਲਾਹਾ ਏਕ ਸਿਮਰ ਏਕੋ ਮਨ ਆਹਾ। ਇੱਕ ਵਾਹਿਗੁਰੂ ਪਰਮੇਸ਼ਰ ਦੇ ਗੁਣ ਗਾਉਣੇ, ਸਤਿਗੁਰ ਸੇਵੀ ਆਪਣਾ ਪਾਈਏ ਨਾਮ ਅਪਾਰ, ਭੌਜਾ ਡੁੱਬਦਿਆਂ ਕੱਢ ਲਏ ਹਰ ਦਾਤ ਕਰੇ ਦਾ ਤਾਰ। ਜਿਵੇਂ ਸਮੁੰਦਰ ਬਹੁਤ ਡੂੰਘਾ ਆ, ਉਹਦਾ ਅੰਤ ਨਹੀਂ ਕੋਈ ਵੀ ਪਾਰਾਵਾਰ, ਨਾ ਤਾਂ ਕੰਢਾ ਹੀ ਦੇਖਦਾ ਇਸ ਪਾਸੇ ਖੜਿਆਂ ਨੂੰ। ਏਡਾ ਵੱਡਾ ਸਮੁੰਦਰ ਆ, ਤੇ ਭਵਸਾਗਰ ਸਮੁੰਦਰ ਦੁਨੀਆਂ ਦਾ ਵੀ ਏਡਾ ਹੀ ਵੱਡਾ ਆ। ਇਹਦੇ ਵਿੱਚੋਂ ਵੀ ਪਾਰ ਲੰਘਣਾ ਮਨੁੱਖ ਵਾਸਤੇ ਕੋਈ ਸੌਖੀ ਜੀ ਗੱਲ ਨਹੀਂ ਆ। ਤੇ ਗਰੀਬ ਨਾਲ ਗੁਰਬਾਣੀ ਵੀ ਕਿਰਪਾ ਕਰਦੇ, ਕਹਿੰਦੇ ਸਤਿਗੁਰੂ ਸੇਵ ਹੀ ਆਪਣਾ ਪਾਈਏ ਨਾਮ ਅਪਾਰ, ਭੌਜੋ ਡੁੱਬਦਿਆਂ ਕੱਢ ਲਏ ਹਰ ਰਾਤ ਕਰੇ ਦਾ ਤਾਰ। ਜਿਹੜਾ ਕਹਿੰਦੇ ਇਸ ਭਵਸਾਗਰ ਸਮੁੰਦਰ ਚ ਡੁੱਬ ਜਾਂਦਾ ਗੁਰੂ, ਜਿਹੜਾ ਸਮਰੱਥ ਗੁਰੂ ਆ ਕੱਢਣ ਵਾਸਤੇ, ਕਹਿੰਦੇ ਸਮਰੱਥ ਆ ਕੱਢ ਲੈਂਦਾ। ਧੰਨ ਧੰਨ ਸੇ ਸਾਹ ਹੈ ਜੋ ਨਾਮ ਕਰੇ ਵਪਾਰ, ਵਣਜਾਰੇ ਸੇ ਖਾਮ ਦੇ ਸ਼ਬਦ ਲੰਘਾਵਣ ਹਾਰ। ਸਿੱਖਾਂ ਦੇ ਰੂਪ ਵਿੱਚ ਵਣਜਾਰਿਆਂ ਦੇ ਰੂਪ ਵਿੱਚ ਸਿੱਖ ਆਉਂਦੇ, ਧੰਨ ਗੁਰੂ ਗ੍ਰੰਥ ਸਾਹਿਬ ਨਤਮਸਤਕ ਹੁੰਦੇ ਆ। ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਹੁਕਮਨਾਮਾ ਸਰਵਣ ਕਰਦੇ ਆ, ਧੰਨ ਗੁਰੂ ਗ੍ਰੰਥ ਸਾਹਿਬ ਜੀ ਅੱਗੇ ਆਪਾਂ ਅਰਦਾਸ ਕਰਦੇ ਆ, ਬੇਨਤੀਆਂ ਕਰਦੇ ਆ, ਸਾਰੀਆਂ ਮੰਗਾਂ ਮੰਗਦੇ ਆ। ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਨੂੰ ਆਪਾਂ ਕੜਾਹ ਪਛਾਈ ਦੇਗ ਦਾ ਭੋਗ ਵੀ ਲਵਾਉਂਦੇ ਆ, ਲੰਗਰ ਦੇ ਭੋਗ ਲਵਾਉਂਦੇ ਆ। ਐਸੇ ਸਾਡੇ ਦੀਨ ਦਿਆਲ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ। ਮਹਾਰਾਜ ਕਹਿੰਦੇ ਕਹੋ ਨਾਨਕ ਜਿਸ ਕਿਰਪਾ ਭਈ ਤਿੰਨ ਸੇਵਿਆ ਸਿਰਜਣ ਹਾਰ। ਕਹਿੰਦੇ ਜਿਨ੍ਹਾਂ ਤੇ ਕਿਰਪਾ ਹੁੰਦੀ ਆ, ਜਿਨ੍ਹਾਂ ਤੇ ਮਿਹਰ ਹੁੰਦੀ ਆ, ਉਹੀ ਕਹਿੰਦੇ ਗੁਰੂ ਗ੍ਰੰਥ ਸਾਹਿਬ ਦੇ ਕੋਲ ਆਉਂਦੇ ਆ, ਉਹੀ ਗੁਰੂ ਗ੍ਰੰਥ ਸਾਹਿਬ ਨਤਮਸਤਕ ਹੁੰਦੇ ਆ। ਸੰਸਾਰ ਬਹੁਤ ਦੁਨੀਆ ਵੱਸਦੀ ਆ, ਇਹ ਸ਼ਹਿਰ ਦੀ ਦੁਨੀਆ ਬਹੁਤ ਵੱਸਦੀ, ਗਿਣਤੀ ਬਹੁਤ ਹੋਊਗੀ, ਪਰ ਹੈਣ ਵੇਲੇ ਨਾਹੀਂ ਘਣੇ ਫੈਲ ਫੱਕੜ ਸੰਸਾਰ। ਧੰਨ ਗੁਰੂ ਗ੍ਰੰਥ ਸਾਹਿਬ ਦੇ ਕੋਲ ਇਸ ਗੁਰਦੁਆਰਾ ਸਾਹਿਬ ਚ ਉਹੀ ਆਉਂਦਾ ਜੇ ਤੇ ਗੁਰੂ ਸਾਹਿਬ ਮਿਹਰ ਕਰਦੇ ਆ। ਜਿਹਨੂੰ ਸੱਚੇ ਪਾਤਸ਼ਾਹ ਬਲ ਬਖਸ਼ਦੇ ਆ, ਸੋਝੀ ਬਖਸ਼ਦੇ, ਚੱਲ ਗੁਰਦੁਆਰੇ ਹੋਏ ਤਾਂ ਸੋਝੀ ਪਾਏ ਸੀ, ਗੁਰਦੁਆਰੇ ਜਾਊਂਗਾ ਤੇ ਸੋਝੀ ਆਊਗੀ, ਗੁਰਦੁਆਰੇ ਜਾਊਂਗਾ ਤੇ ਪਿਆਰ ਮਿਲੂਗਾ ਗੁਰੂ ਵਾਲੇ ਬਣਦਾ। ਇਹ ਮਨੁੱਖਾ ਤਨ ਮਿਲਿਆ ਗੁਰੂ ਵਾਲੇ ਬਣਨ ਵਾਸਤੇ, ਗੁਰੂ ਦੀ ਬਾਣੀ ਪੜ੍ਹਨ ਵਾਸਤੇ, ਗੁਰੂ ਦੀ ਸੇਵਾ ਕਰਨ ਵਾਸਤੇ, ਗੁਰੂ ਦੀ ਸੰਗਤ ਕਰਨ ਵਾਸਤੇ। ਗਰੀਬ ਵਾਸਤੇ ਪਾਤਸ਼ਾਹ ਨੇ ਸਾਨੂੰ ਏਡਾ ਵੱਡਾ ਰੁਤਬਾ ਬਖਸ਼ਿਆ, ਜਿਹਦੇ ਮਹਾਰਾਜ ਕਿਰਪਾ ਕਰਦੇ ਆ ਵੀ ਸਭ ਨੂੰ ਵੱਡੇ ਭਾਗ ਗੁਰਸਿੱਖਾਂ ਦੇ, ਸਿੱਖਾਂ ਨੂੰ ਇੰਨਾ ਮਾਣ ਬਖਸ਼ਦੇ ਆ ਵੀ ਸਾਰੀ ਦੁਨੀਆਂ ਨਾਲੋਂ ਭਾਗ ਵੱਡੇ ਗੁਰਸਿੱਖਾਂ ਦੇ ਆ। ਗੁਰਚਰਨੀ ਸਿੱਖ ਪੜ੍ਹਦਿਆਂ ਜਿਹੜੇ ਪ੍ਰਾਣੀ ਸਿੱਖ ਦੇ ਰੂਪ ਵਿੱਚ ਗੁਰੂ ਗ੍ਰੰਥ ਸਾਹਿਬ ਨੂੰ ਨਤਮਸਤਕ ਹੁੰਦਾ, ਜਿਹੜੇ ਪ੍ਰਾਣੀ ਪੰਜਾਂ ਪਿਆਰਿਆਂ ਦੁਆਰਾ ਅੰਮ੍ਰਿਤ ਦੀ ਦਾਤ ਪ੍ਰਾਪਤ ਕਰਦਾ, ਅੰਮ੍ਰਿਤ ਦੀ ਦਾਤ ਪ੍ਰਾਪਤ ਕਰਦਾ, ਪੰਜ ਪਿਆਰੇ ਸਿੱਖਿਆ ਦਿੰਦੇ ਆ, ਭਾਈ ਅੰਮ੍ਰਿਤ ਵੇਲੇ ਜਾਗਣਾ, ਇਹ ਪੰਜ ਬਾਣੀਆਂ ਪੜ੍ਹਨੀਆਂ, ਜਪ ਜੀ ਸਾਹਿਬ, ਜਾਪ ਸਾਹਿਬ, ਤਪ ਸਾਹਿਬ, ਸਵਈਏ, ਕਵਿਓ ਬਾਜ, ਬੇਨਤੀ ਚੌਪਈ, ਆਨੰਦ ਸਾਹਿਬ ਦੀ ਬਾਣੀ। ਉਹ ਸਮਝਾਉਂਦੇ ਵੀ ਕੇਸ, ਕੰਘਾ, ਕੜਾ, ਕਿਰਪਾਨ, ਕਸ਼ਹਿਰਾ, ਇਹ ਪੰਜ ਕਕਾਰ ਧੰਨ ਕਲਗੀਆਂ ਵਾਲੇ ਪਾਤਸ਼ਾਹ ਬਖਸ਼ੀ ਕੀਤੇ ਆ, ਇਹ ਕਲਗੀਆਂ ਵਾਲੇ ਪਾਤਸ਼ਾਹ ਦੇ ਗਹਿਣੇ ਆ, ਇਹ ਸਿੱਖ ਦੇ ਪੰਜ ਗਹਿਣੇ ਆ, ਜਿਹੜੇ ਸੋਨੇ ਚਾਂਦੀ ਦੇ ਗਹਿਣੇ ਝੂਠੇ ਆ, ਇੱਥੇ ਰਹਿ ਜਾਂਦੇ ਆ। ਨਾਲ ਨਿਭਣੇ ਵਾਲੇ ਪੰਜ ਕਕਾਰ ਆ,
ਭਾਈ ਡੱਲੇ ਗੋਦ ਗੁਰੀ ਦਾ ਸੱਚੇ ਪਾਤਸ਼ਾਹ ਦਰਸ਼ਨ ਦੇ ਰਹੇ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਸਭ ਹੋ ਗਈ ਤਲਵੰਡੀ ਡੱਲੇ ਚੌਧਰੀ ਨੇ ਸੇਵਾ ਬਹੁਤ ਕੀਤੀ ਪਿਆਰ ਨਾਲ ਜਿਹੜੀ ਡੱਲਾ ਚੌਧਰੀ ਮਹਾਰਾਜ ਨੇ ਮਿਲਿਆ ਸੀ ਨਾ ਪਹਿਲਾਂ ਤੇ ਮਹਾਰਾਜ ਮਿਲ ਕੇ ਕਹਿਣ ਲੱਗਿਆ ਮਹਾਰਾਜ ਤੁਹਾਡਾ ਬਹੁਤ ਵੱਡਾ ਨੁਕਸਾਨ ਹੋ ਗਿਆ ਆਨੰਦਪੁਰ ਸਾਹਿਬ ਛੱਡਣਾ ਪਿਆ ਸਾਹਿਬਜ਼ਾਦੇ ਸ਼ਹੀਦ ਹੋ ਗਏ ਫੌਜਾਂ ਇੰਨੀਆਂ ਸ਼ਹੀਦ ਹੋ ਗਈਆਂ ਐਡਾ ਵੱਡਾ ਨੁਕਸਾਨ ਹੋਇਆ ਕਿਤੇ ਮੈਨੂੰ ਚੇਤੇ ਕਰ ਲੈਂਦੇ ਮੇਰੇ ਕੋਲ 6-6 ਫੁੱਟੇ ਜਵਾਨ ਹੈ ਕਹਿੰਦੇ ਤੁਰਕਾਂ ਦੇ ਛੱਕੇ ਛੁਡਾ ਦਿੰਦੇ ਕਹਿੰਦਾ ਮਹਾਰਾਜ ਕਹਿੰਦੇ ਡੱਲਿਆ ਇਹਦਾ ਨਿਰੰਕਾਰ ਦੀ ਇੱਕ ਮਹਿਜ ਲੀਲਾ ਆ ਇਹਦਾ ਇੱਕ ਪਰਮੇਸ਼ਰ ਦਾ ਭਾਣਾ ਆ ਨਹੀਂ ਕਹਿੰਦਾ ਮਹਾਰਾਜ ਕਿਤੇ ਫੇਰ ਵੀ ਕਿਤੇ ਚੇਤੇ ਕਰ ਲੈਂਦੇ ਮੇਰੇ ਜਵਾਨਾਂ ਦੇ ਹੱਥ ਦੇਖਦੇ ਇਹਨਾਂ ਨੂੰ ਤੁਰਕਾਂ ਨੂੰ ਭੱਜਦਿਆਂ ਰਾਹ ਨਹੀਂ ਲੱਭਣਾ ਕਹਿੰਦੇ ਤਨ ਕਲਗੀਆਂ ਵਾਲੇ ਪਾਤਸ਼ਾਹ ਕਹਿਣ ਲੱਗੇ ਕਿ ਸਮਾਂ ਆਊਗਾ ਪਰਖ ਲਵਾਂਗੇ ਤੇਰੇ ਕੋਲ ਵੀ ਸੇਵਾ ਲੈ ਲਵਾਂਗੇ ਸਾਧ ਸਿੰਘ ਜਿਗਰ ਆਉਂਦਾ ਇੱਕ ਲਾਹੌਰ ਦੇ ਰਹਿਣ ਵਾਲਾ ਗੁਰਸਿੱਖ ਮਿਸਤਰੀ ਉਹਨੇ ਇੱਕ ਬੰਦੂਕ ਤਿਆਰ ਕੀਤੀ ਬਹੁਤ ਵਧੀਆ ਲੋਹਾ ਲਾ ਕੇ ਜੇ ਜੇ ਬਰੂਦ ਕਿੰਨਾ ਪੈਂਦਾ ਗਾਜ ਮਾਰਦੇ ਆ ਤੋੜਾ ਲਾਉਂਦੇ ਆ ਲਿਆ ਕੇ ਉਹਨੇ ਬੰਦੂਕ ਤਿਆਰ ਕਰਕੇ ਸਭ ਉਹ ਤਲਵੰਡੀ ਪਹੁੰਚ ਕਰਕੇ ਮਹਾਰਾਜ ਭੇੜਾ ਕੀਤੀ ਉਹਨੇ ਫਿਰ ਉਹਦੀਆਂ ਸਿਫਤਾਂ ਕੀਤੀਆਂ ਬਹੁਤ ਉਹਨੇ ਬੈਠ ਕੇ ਸਿੰਘ ਨੇ ਕਿ ਮਹਾਰਾਜ ਲੱਪ ਦਾਰੂ ਫੱਕਦੀ ਆ ਦੁਸ਼ਮਣਾਂ ਦੇ ਛੱਕੇ ਛਡਾਉਂਦੀ ਆ ਤੇ ਡੱਲਾ ਵੀ ਕੋਲ ਬੈਠਾ ਸੀਗਾ ਗਰੀਬ ਨਾਲ ਕਹਿੰਦੇ ਭਾਈ ਡੱਲਿਆ ਕਹਿੰਦੇ ਸ਼ਸਤਰ ਰੱਖਣਾ ਚਾਹੀਦਾ ਪਹਿਲਾਂ ਅਜਮਾ ਕੇ ਇਹ ਨਾ ਆਵੇ ਸਮੇਂ ਅਨੁਸਾਰ ਕਹਿੰਦੇ ਦਗਾ ਦੇ ਜਾਵੇ ਕਹਿੰਦੇ ਬੰਦੂਕ ਲੈ ਕੇ ਆਇਆ ਪਹਿਲਾਂ ਨੂੰ ਆਪਾਂ ਪਰਖ ਲਈਏ ਕਹਿੰਦੇ ਜਾ ਉਹ ਆਪਣਾ ਜਵਾਨ ਲਿਆ ਪਰ ਬੰਦੂਕ ਪਰਖੀ ਉਹਦੇ ਉੱਤੇ ਡੱਲਾ ਕਹਿਣ ਲੱਗਾ ਜੀ ਐਵੇਂ ਤਾਂ ਮਹਾਰਾਜ ਕਹਿੰਦੇ ਆਉਣਾ ਨੇ ਮਹਾਰਾਜ ਕਹਿੰਦੇ ਤੇ ਜਵਾਨ ਬਹੁਤ ਸੂਰਬੀਰ ਬਹਾਦਰ ਇੱਕ ਲੈ ਗਿਆ ਗਿਆ ਡੱਕੇ ਡੋਲੇ ਖਾਂਦਾ ਆਪਣੇ ਜਵਾਨਾਂ ਵਿੱਚ ਕਹਿਣ ਲੱਗਾ ਵੀ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਬੰਦੂਕ ਪਰਖਣੀ ਹੈ ਕੋਈ ਇੱਕ ਜਣਾ ਆਓ ਉਹ ਰੱਖੀ ਉਹ ਤਨਖਾਹਦਾਰ ਨੌਕਰ ਦੇ ਕਹਿਣ ਲੱਗੇ ਤੂੰ ਕਮਲਾ ਆ ਲੜਾਈ ਲੱਗੀ ਹੋਵੇ ਕਹਿੰਦਾ ਲੜਦੇ ਹੋਈਏ ਦੋ ਫੱਟ ਮਾਰੀਏ ਦੋ ਖਾਈਏ ਮਰੀਏ ਵੀ ਇਵੇਂ ਕਿਦਾਂ ਮਰ ਜਾਈਏ ਬਿਨਾਂ ਮਤਲਬ ਤੋਂ ਡੱਲਾ ਮੁੜਿਆ ਹੁੰਦਾ ਨੀਵੀ ਪਾ ਕੇ ਮਹਾਰਾਜ ਕੋਲ ਕਹਿੰਦਾ ਮਹਾਰਾਜ ਨੀ ਕੋਈ ਨੀ ਆਇਆ ਮਹਾਰਾਜ ਕਹਿੰਦੇ ਤੂੰ ਖੜ ਜਾ ਕਹਿੰਦਾ ਜੀ ਔਖੀ ਗੱਲ ਆ ਜੀ ਇਹਦਾ ਮਹਾਰਾਜ ਕਹਿੰਦੇ ਅੱਛਾ ਇਹ ਗੱਲ ਕਰ ਸਾਡਾ ਜਿਹੜਾ ਇੱਥੇ ਪੜਾ ਲੱਗਾ ਤੰਬੂ ਲੱਗੇ ਆ ਉੱਥੇ ਜਾ ਕੇ ਆਵਾਜ਼ ਦੇ ਕਿ ਗੁਰੂ ਸਾਹਿਬ ਨੇ ਬੰਦੂਕ ਪਰਖਣੀ ਆ ਕੋਈ ਜਾਣਾ ਆਵੋ ਕਹਿੰਦੇ ਡੱਲੇ ਨੇ ਡੱਲਾ ਕਹਿੰਦਾ ਚਲੋ ਤਮਾਸ਼ਾ ਦੇਖਦੇ ਵੀ ਕਿੰਨੇ ਕੁ ਸਿੱਖ ਆਉਂਦੇ ਭਲਾ ਜਿਹੜੇ ਜਾ ਕੇ ਉਹਨੇ ਇਹ ਆਵਾਜ਼ ਦਿੱਤੀ ਵੀ ਗੁਰੂ ਸਾਹਿਬ ਨੇ ਬੰਦੂਕ ਪਰਖਣੀ ਆ ਸਿੰਘੋ ਮਾਤਾ ਚੇਤੇ ਕਰਦੇ ਆ ਕਿ ਆਉਣਾ ਆਓ ਦੋ ਜਣੇ ਦਸਤਾਸ ਜਾ ਰਹੇ ਸੀਗੇ ਵੀਰ ਸਿੰਘ ਤੇ ਧੀਰ ਸਿੰਘ ਉਹ ਦੋਨੇ ਭੱਜ ਪਏ ਉਹ ਕਹਿੰਦਾ ਮੇਰੀ ਗੱਲ ਸੁਣ ਲਓ ਮਾਤਾ ਗੁਰੂ ਸਾਹਿਬ ਨੇ ਬੰਦੂਕ ਚਲਾਉਣੀ ਹੈ ਗੋਲੀ ਚਲਾਉਣੀ ਹੈ ਬੰਦਾ ਮਰ ਜਾਣਾ ਕਹਿੰਦੇ ਗੁਰੂ ਹੱਥੋਂ ਮਰਾਂਗੇ ਤੇ ਸੱਚ ਖੰਡ ਨੂੰ ਜਾਵਾਂਗੇ ਦਰਗਾਹ ਨੂੰ ਜਾਵਾਂਗੇ ਕਹਿੰਦੇ ਮੁੜ ਕੇ ਜੂਨਾਂ ਕੱਟੀਆਂ ਜਾਣਗੀਆਂ ਡੱਲਾ ਸੋਚਦਾ ਕਿੱਦਾਂ ਦੇ ਸਿੱਖ ਆ ਇਹ ਗੋਲੀ ਤੋਂ ਡਰ ਹੀ ਨਹੀਂ ਲੱਗਦਾ ਗੁਰੂ ਸਾਹਿਬ ਨੇ ਇੰਨੀ ਸਪਿਰਟ ਭਰੀ ਗੁਰਸਿੱਖਾਂ ਵਿੱਚ ਇੰਨਾ ਪਿਆਰ ਭਰਿਆ ਸਿੱਖਾਂ ਦੇ ਵਿੱਚ ਦੋਨੇ ਗੁਰੂ ਸਾਹਿਬ ਮੋਹਰੇ ਆਣ ਕੇ ਖੜ ਜਾਂਦੇ ਆ ਤੇ ਗਰੀਬ ਰਾਜ ਨੇ ਮਿਹਨਤ ਕੀਤੀ ਮਹਾਰਾਜ ਨੇ ਫਾਇਰ ਕੀਤਾ ਉਪਰ ਨੂੰ ਗਾਏ ਚਲਾ ਦਿੱਤਾ ਉਪਰੰਤ ਮਹਾਰਾਜ ਡੱਲੇ ਨੂੰ ਕਹਿੰਦੇ ਭਾਈ ਡੱਲਿਆ ਇਹ ਸਿੱਖ ਆ ਮੇਰੇ ਸਿੰਘ ਜਿੱਥੇ ਮੇਰਾ ਪਸੀਨਾ ਡੋਲਦਾ ਸੀ ਇਹਨੇ ਖੂਨ ਡੋਲਿਆ ਉੱਥੇ ਮੈਂ ਐਵੇਂ ਨੀ ਚਾਰ ਪੁੱਤ ਵਾਰੇ ਨਾ ਉੱਤਰੀ ਕਹਿੰਦੇ ਚਾਰ ਪੁੱਤ ਐਵੇਂ ਨੀ ਸ਼ਹੀਦ ਕਰਾਏ ਨਾ ਸਿੱਖਾਂ ਦੇ ਉੱਪਰ ਹੀ ਸਿੰਘਾਂ ਦੇ ਉੱਪਰ ਹੀ ਕਹਿੰਦੇ ਇਹਨਾਂ ਦੇ ਬਦਲੇ ਜਿੱਥੇ ਮੇਰਾ ਪਸੀਨਾ ਡੋਲਦਾ ਸੀ ਇਹਨੇ ਖੂਨ ਡੋਲਿਆ
ਡੱਲੇ ਨੇ ਕੀਤੀ ਉਹ ਸੇਵਾ, ਮਹਾਰਾਜ ਕਹਿੰਦੇ ਡੱਲਾ ਕੋਈ ਮੰਗ ਲਾ। ਕਹਿੰਦਾ ਮਹਾਰਾਜ ਬਹੁਤ ਖੁਸ਼ ਆ। ਕਹਿੰਦਾ ਮਹਾਰਾਜ ਕਹਿੰਦੇ ਫੇਰ ਵੀ ਕੁਛ ਨਾ ਕੁਛ ਮੰਗ ਲਾ, ਤੈਨੂੰ ਲੈ ਰਹੀ ਹੈ ਦਰਗਾਹ ਵਿੱਚੋਂ। ਕਹਿੰਦੇ ਜੇ ਤੀਸਰੀ ਵਾਰੀ ਮਹਾਰਾਜ ਕਿਰਪਾ ਕੀਤੀ ਵੀ ਕਹਿੰਦਾ ਸੋਚੀ ਥੋੜੀ ਨਾਲ ਹੀ ਦੇ ਦਿੱਤੀ। ਜੇ ਸੋਚੀ ਗੁਰੂ ਸਾਹਿਬ ਦੇਣ ਤਾਂ ਹੀ ਪਤਾ ਲੱਗਦਾ ਬੰਦੇ ਨੂੰ, ਜਿਸ ਨੂੰ ਤੂੰ ਜਣਾਏ ਸੋਈ ਜਨ ਜਾਣੇ। ਕਹਿਣ ਲੱਗਿਆ ਮਹਾਰਾਜ ਤੁਸੀਂ ਬਹੁਤ ਦਿਆਲ ਹੋਏ ਆ ਤੇ ਆਪਣੇ ਚਰਨਾਂ ਦੇ ਸੱਚਖੰਡ ਵਿੱਚ ਨਾ ਇੱਕ ਪੀੜ੍ਹੀ ਜੋਗੀ ਜਗ੍ਹਾ ਬਖਸ਼ ਦਿਓ ਬਹਿਣ ਜੋਗੀ। ਕਹਿੰਦਾ ਤਨਕਲਗੀਆਂ ਵਾਲੇ ਮਹਾਰਾਜ ਜੀ ਖੁਸ਼ ਹੋਏ, ਦਇਆ ਕੀਤੀ, ਕਿਰਪਾ ਕੀਤੀ। ਕਹਿਣ ਲੱਗੇ ਡੱਲਿਆ ਸੱਚਖੰਡ ਵਿੱਚ ਪੀੜ੍ਹੀ ਜੋਗੀ ਜਗ੍ਹਾ, ਕਹਿੰਦੇ ਮੇਰੇ ਅੰਮ੍ਰਿਤਧਾਰੀ ਗੁਰਸਿੱਖਾਂ ਵਾਸਤੇ ਆਖੋ ਸਤਨਾਮ ਸ੍ਰੀ ਵਾਹਿਗੁਰੂ। ਸੱਚਖੰਡ ਵਿੱਚ ਜਗ੍ਹਾ ਲੈਣੀ ਆ ਤੇ ਮੇਰੇ ਗੁਰਸਿੱਖ ਅੰਮ੍ਰਿਤਧਾਰੀ ਜਿਹੜੇ ਬਾਣੀ ਪੜ੍ਹਨ ਉਹਨਾਂ ਵਾਸਤੇ ਆ। ਜੇ ਸੱਚਖੰਡ ਵਿੱਚ ਜਗ੍ਹਾ ਲੈਣੀ ਆ ਫਿਰ ਅੰਮ੍ਰਿਤ ਛਕਣਾ ਪੈਣਾ ਜਾਂ ਅੰਮ੍ਰਿਤ ਛਕ ਲਾ। ਅਤੇ ਆਸ ਕਹਿੰਦਾ ਵੀ ਡੱਲੇ ਨੇ ਹੁਕਮ ਮੰਨਿਆ, ਆਪਣੇ ਪਰਿਵਾਰ ਦੇ 17 ਜੀਆਂ ਦੇ ਨਾਲ ਅੰਮ੍ਰਿਤ ਪਾਨ ਕੀਤਾ, ਸਾਧੂਆਂ ਦੀ ਬਖਸ਼ੀ ਪ੍ਰਾਪਤ ਕੀਤੀ। ਗੁਰੂ ਕੀ ਸਾਧ ਸੰਗਤ ਧੰਨ। ਗੁਰੂ ਨਾਨਕ ਸਾਹਿਬ ਨੇ ਬੁੱਢਣ ਸਾਹਿਬ ਨੂੰ ਕਿਹਾ ਦੁੱਧ ਰੱਖ ਲਾ, ਛੇਵੇਂ ਜਾਮੇ ਲਵਾਂਗੇ। ਧੰਨ ਗੁਰੂ ਅਰਜਨ ਦੇਵ ਪਾਤਸ਼ਾਹ ਮਹਾਰਾਜ ਜੀ ਦੇ ਮਹਿਲ ਮਾਤਾ ਗੰਗਾ ਜੀ ਜਿਹਨੇ ਬੇਨਤੀ ਕੀਤੀ ਸੀ ਗੁਰੂ ਅਰਜਨ ਦੇਵ ਪਾਤਸ਼ਾਹ ਕੋਲ, ਮਹਾਰਾਜ ਕਿਰਪਾ ਕਰੋ ਮੇਰੀ ਵੀ ਗੋਦ ਹਰੀ ਹੋਵੇ, ਮੇਰੇ ਤੇ ਵੀ ਕਿਰਪਾ ਕਰੋ, ਜਠਾਣੀ ਆ ਬਹੁਤ ਮੇਰੇ ਤੇ ਮਿਹਣੇ ਮਾਰਦੀ ਆ। ਕਰਮ ਉਹਨੇ ਕਿਹਾ ਸੀ ਆਪਣੇ ਘਰ ਵਾਲੇ ਪੇਥੀ ਚੰਦ ਨੂੰ ਵੀ ਦੇਖ ਗੁਰੂ ਅਰਜਨ ਦੇਵ ਦੇ ਕੋਲ ਕਿੰਨੇ ਕਿੰਨੇ ਸੋਹਣੇ ਵਸਤਰ ਆ, ਕਿੰਨਾ ਕਿੰਨਾ ਸੋਹਣਾ ਕੀਮਤੀ ਸਮਾਨ ਆ। ਜੇਕਰ ਤੂੰ ਆਪਣੇ ਪਿਤਾ ਦਾ ਆਗਿਆਕਾਰੀ ਹੁੰਦਾ, ਤੂੰ ਆਪਣੇ ਪਿਤਾ ਦਾ ਵਚਨ ਮੰਨਿਆ ਹੁੰਦਾ, ਸਾਰਾ ਸਮਾਨ ਦਾ ਮਾਲਕ ਤੂੰ ਹੋਣਾ, ਸਾਰੀ ਚੀਜ਼ਾਂ ਸਾਡੇ ਕੋਲ ਹੋਣੀਆਂ ਸੀਗੀਆਂ। ਪੇਥੀ ਚੰਦ ਕਹਿੰਦਾ ਇਹਦੇ ਘਰ ਕਿਹੜਾ ਪੁੱਤਰ ਆ, ਮੇਰਾ ਜਿਹੜਾ ਪੁੱਤ ਮਿਹਰਬਾਨ ਆ, ਅਰਜਨ ਦੇਵ ਜੀ ਉਹਨਾਂ ਹੀ ਪਿਆਰ ਕਰਦੇ ਆ, ਉਹਨੂੰ ਹੀ ਕੋਲ ਬਿਠਾਲਦੇ ਆ, ਸਾਰਾ ਸਮਾਨ ਸਾਡੇ ਕੋਲ ਹੀ ਆਉਣਾ। ਕਹਿੰਦਾ ਉਹਦੇ ਘਰ ਪੁੱਤ ਹੀ ਹੈ ਨੀਗਾ। ਇਹ ਦਾਸੀ ਨੇ ਗੱਲਾਂ ਸੁਣੀਆਂ, ਇਹ ਧੰਨ ਮਾਤਾ ਗੰਗਾ ਜੀ ਦਾਸੀ ਨੇ, ਉਹਨੇ ਮਾਤਾ ਜੀ ਨੂੰ ਦੱਸਣਾ ਕੀਤੀਆਂ। ਮਾਤਾ ਜੀ ਨੇ ਧੰਨ ਗੁਰੂ ਅਰਜਨ ਦੇਵ ਪਾਤਸ਼ਾਹ ਕੋਲ ਸ਼ਾਮ ਨੂੰ ਜਿਹੜੇ ਪਾਤਸ਼ਾਹ ਮਹਿਲਾਂ ਚ ਆਏ, ਹੱਥ ਜੋੜ ਕੇ ਝੋਲੀ ਅੱਡ ਕੇ ਬੇਨਤੀ ਕੀਤੀ। ਧੰਨ ਗੁਰੂ ਅਰਜਨ ਦੇਵ ਪਾਤਸ਼ਾਹ ਮਹਾਰਾਜ ਜੀ ਦੇ ਘਰ ਆਏ, ਕਹਿੰਦੇ ਗੰਗਾ ਜੀ ਮੇਰੀ ਇਹ ਡਿਊਟੀ ਨਹੀਂ। ਕਹਿੰਦੇ ਉਹਨੇ ਦੁਬਾਰਾ ਬੇਨਤੀ ਕੀਤੀ, ਧੰਨ ਗੁਰੂ ਅਰਜਨ ਦੇਵ ਪਾਤਸ਼ਾਹ ਕਿਰਪਾ ਕੀਤੀ, ਕਹਿੰਦੇ ਜੇ ਪੁੱਤ ਦੀ ਲੋੜ ਹੈ, ਪੁੱਤਰ ਦੀ ਔਲਾਦ ਦੀ, ਤੇ ਗੁਰੂ ਨਾਨਕ ਸਾਹਿਬ ਜੀ ਦੇ ਆਦਿ ਸਿੱਖ ਹੈਗੇ ਬਾਬਾ ਬੁੱਢਾ ਜੀ, ਉਹਨਾਂ ਦੇ ਕੋਲ ਜਾਓ ਤੁਸੀਂ। ਕਹਿੰਦੇ ਕਹਿੰਦੇ ਉਹ ਕਿੱਥੇ ਰਹਿੰਦੇ? ਕਹਿੰਦੇ ਬਾਅਦ ਬੀੜ ਵਿੱਚ ਆ। ਬਾਬਾ ਬੁੱਢਾ ਜੀ ਉਹ ਬੀੜ ਜਿੱਥੇ ਬਾਬਾ ਜੀ ਤਾਪ ਵੀ ਕਰਦੇ, ਜਿੱਥੇ ਬਾਬਾ ਜੀ ਫਸਲ ਬੀਜਦੇ ਆ, ਖੂਹ ਚਲਾਉਂਦੇ ਆ, ਫਸਲ ਪਾਣੀ ਲਾਉਂਦੇ ਆ, ਦਾਣਾ ਫੱਕਾ ਹੁੰਦਾ ਲੰਗਰ 'ਚ ਭੇਜਦੇ ਆ, ਮੱਝੀਆਂ ਦੁੱਧ ਚੋ ਕੇ, ਗਊਆਂ ਦੁੱਧ ਚੋ ਕੇ ਲੰਗਰ 'ਚ ਭੇਜਦੇ ਆ। ਗੁਰੂ ਸਾਹਿਬ ਨੇ ਕਿਰਪਾ ਕੀਤੀ, ਕਹਿੰਦੇ ਲੰਗਰ ਲੈ ਕੇ ਜਾਓ, ਉਹਨਾਂ ਨੂੰ ਲੰਗਰ ਛਕਾਓ, ਉਹ ਤੁਹਾਡੇ ਲਈ ਅਰਦਾਸ ਕਰਨਗੇ, ਤੁਹਾਡੇ ਦੇ ਵਾਸਤੇ ਪਰਉਪਕਾਰ ਕਰਨਗੇ। ਮਾਤਾ ਜੀ ਹੁਣੀ ਹੁਕਮ ਮੰਨਿਆ, ਉੱਥੇ ਚੱਲ ਜਾਣ ਵਾਸਤੇ ਤਿਆਰੀ ਕਰ ਲਈ, ਨਾਲ ਦਸ ਦਾਸੀਆਂ ਰਸ ਤਿਆਰ ਕੀਤੇ, ਸੋਹਣੇ ਸੋਹਣੇ ਪਕਵਾਨ ਤਿਆਰ ਕੀਤੇ। ਹੁਣ ਜਿਹੜੇ ਕੋਈ ਬੈਲ ਗੱਡੀ ਆ, ਘੋੜਾ ਗੱਡੀ ਆ, ਜਿਹੜੇ ਘੋੜਿਆਂ ਚੱਲਣਾ, ਮਿੱਟੀ ਕੱਚੀ ਆ, ਧੂੜ ਤੇ ਉੱਡਣੀ ਹੁੰਦੀ ਆ, ਧੂੜ ਉੱਡ ਰਹੀ ਆ, ਅਸਮਾਨ ਨੂੰ ਚੜ੍ਹ ਰਹੀ ਆ, ਘੁੰਗਰੂ ਖੜਕ ਰਹੇ ਆ ਮੇਲਾਂ ਬਲਦਾਂ ਦੀਆਂ, ਘੋੜਿਆਂ ਦੀਆਂ। ਤੇ ਬਾਬਾ ਜੀ ਦੇਖ ਕੇ ਵਿਹੀਰ ਆ ਰਿਹਾ, ਕਹਿੰਦੇ ਗੁਰੂ ਕਹਿੰਦੇ ਭਾਜੜ ਕਿੱਧਰ ਪਈ, ਭਾਜੜ ਉਹ ਬਣਾਏ ਗੁਰੂ ਕੇ ਕਿੱਧਰ ਆ ਰਹੇ ਆ। ਮਾਤਾ ਜੀ ਪਹੁੰਚਦੇ ਆ, ਬਾਬਾ ਜੀ ਨੇ ਦਸਵੇਂ ਮੇਲੇ ਹੋਏ, ਲੰਗਰ ਵੀ ਛਕਾਇਆ, ਭੇਟਾ ਕੀਤਾ, ਬੇਨਤੀ ਦਾਸੀ ਨੇ ਕੀਤੀ ਵੀ ਬਾਬਾ ਜੀ ਮਾਤਾ ਜੀ ਦੇ ਆਏ ਸੀ ਪੁੱਤਰ ਦੀ ਦਾਤ ਲੈਣ ਵਾਸਤੇ, ਤੁਸੀਂ ਭਾਜੜੂ ਦਾ ਵਰ ਦੇਈ ਜਾਂਦੇ ਆ, ਕਿਰਪਾ ਕਰੋ ਮਾਤਾ ਜੀ ਨੂੰ ਪੁੱਤਰ ਦੀ ਦਾਤ ਬਖਸ਼ੋ। ਬਾਬਾ ਜੀ ਕਹਿੰਦੇ ਮੇਰੀ ਡਿਊਟੀ ਥੋੜੋ ਆ,
ਮੈਂ ਤਾਂ ਗੁਰੂ ਘਰ ਦਾ ਘਰ ਹੀ ਆ, ਗੁਰੂ ਘਰ ਦੀਆਂ ਮੱਝੀਆਂ ਮੰਗਾਈਆਂ ਮੈਂ ਦੇਖਦਾ। ਧੰਨ ਗੁਰੂ ਅਰਜਨ ਦੇਵ ਪਾਤਸ਼ਾਹ ਤਿੰਨਾਂ ਲੋਕਾਂ ਦੇ ਮਾਲਕ ਆ। ਧੰਨ ਗੁਰੂ ਅਰਜਨ ਦੇਵ ਪਾਤਸ਼ਾਹ ਮਹਾਰਾਜ ਜੀ ਉਹ ਸਾਰਾ ਸੰਸਾਰ ਮੰਗਦਾ, ਤੁਸੀਂ ਵੀ ਉੱਥੇ ਮੰਗੋ। ਮਹਾਰਾਜ ਜੀ ਵਾਪਸ ਆ ਜਾਂਦੇ ਆ ਸ਼ਾਮ ਨੂੰ, ਜਿਹੜੇ ਗੁਰੂ ਸਾਹਿਬ ਦਰਸ਼ਨ ਹੁੰਦੇ ਆ, ਫਿਰ ਬੇਨਤੀ ਕਰਦੇ ਤੇ ਮਹਾਰਾਜ ਕਹਿੰਦੇ ਤੁਸੀਂ ਗਏ ਕਿਵੇਂ ਸੀਗੇ? ਉਹਨੇ ਦੱਸਿਆ ਜੀ ਅਸੀਂ ਐਵੇਂ ਗਏ ਸੀਗੇ, ਰਥਾਂ ਦੇ ਨਾਲ ਗਏ ਸੀ, ਦਸ ਦਾਸੀਆਂ ਸੀ, ਬਹੁਤ ਸੰਗਤਾਂ ਸੀਗੀਆਂ, ਬਹੁਤ ਪਕਵਾਨ ਲਗਾਏ ਸੀਗੇ। ਤੁਹਾਨੂੰ ਅਰਜਨ ਦੇਵ ਪਾਤਸ਼ਾਹ ਮਹਾਰਾਜ ਕਿਰਪਾ ਕੀਤੀ, ਕਹਿੰਦੇ ਏਦਾਂ ਨਹੀਂ ਜਾਈਦਾ। ਕਹਿੰਦੇ ਗੰਗਾ ਜੀ ਕਹਿੰਦੇ ਏਦਾਂ ਥੋੜ੍ਹਾ ਜਾਈਦਾ, ਜੇ ਕੁਛ ਮੰਗਣ ਜਾਈਏ ਨੀਵੇਂ ਹੋ ਕੇ ਜਾਈਦਾ। ਕਹਿੰਦੇ ਕਹਿੰਦੇ ਮਹਾਰਾਜ ਹੁਣ ਕਿਰਪਾ ਕਰੋ। ਤੁਹਾਨੂੰ ਅਰਜਨ ਦੇਵ ਪਾਤਸ਼ਾਹ ਕਿਰਪਾ ਕਰਦੇ ਮਾਤਾ ਜੀ ਨੂੰ, ਕਹਿੰਦੇ ਆਪਣੇ ਹੱਥੀਂ ਕਣਕ ਦੇ ਛੋਲੇ ਮਿਲਾ ਕੇ ਬੇੜਾ, ਬੇੜਾ ਕਹਿੰਦੇ ਹੈਗੇ ਉਹਨੂੰ, ਉਹ ਬੇੜੇ ਦਾ ਆਟਾ ਆਪ ਤਿਆਰ ਕਰੋ। ਕਹਿੰਦੇ ਦੁੱਧ ਨੂੰ ਜੰਮਣ ਲਾ ਕੇ ਸਵੇਰ ਨੂੰ ਦੁੱਧ ਆਪ ਉੜਕੋ, ਕਹਿੰਦੇ ਮੱਖਣ ਕੱਢੋ, ਪ੍ਰਸ਼ਾਦਾ ਮਿੱਸਾ ਆਪ ਬਣਾਓ, ਲੱਸੀ ਗੰਢਾ ਆਚਾਰ ਦਹੀਂ ਮੱਖਣ ਲੈ ਕੇ ਜਾਓ, ਸਿਰ ਤੇ ਚਾਟੀ ਆ ਕੇ ਉੱਪਰ ਪ੍ਰਸ਼ਾਦੇ ਰੱਖ ਕੇ ਪੱਤੇ ਵਾਲੀ ਵੇਸ ਬਣਾ ਕੇ ਤੁਰ ਕੇ ਜਾਓ ਨੰਗੇ ਪੈਰੀ। ਬਾਬਾ ਬੁੱਢਾ ਜੀ ਬਹੁਤ ਦਿਆਲੂ ਆ, ਉਹ ਤੁਹਾਡੇ ਤੇ ਕਿਰਪਾ ਕਰਨਗੇ। ਮਾਤਾ ਜੀ ਨੇ ਹੁਕਮ ਮੰਨਿਆ, ਜਿਵੇਂ ਗੁਰੂ ਸਾਹਿਬ ਨੇ ਬਚਨ ਕੀਤਾ, ਮਾਤਾ ਜੀ ਪਾਲਣਾ ਕੀਤੀ, ਮਾਤਾ ਜੀ ਲੰਗਰ ਤਿਆਰ ਕੀਤਾ, ਲੰਗਰ ਲੈ ਕੇ ਮਹਿਲਾਂ ਵਿੱਚੋਂ, ਜੇ ਆਪਾਂ ਸਿੱਧੇ ਵੀ ਜਾਈਏ ਸ੍ਰੀ ਦਰਬਾਰ ਸਾਹਿਬ ਤੋਂ ਬੀੜ ਸਾਹਿਬ ਦੇ 15-16 ਕਿਲੋਮੀਟਰ ਬਣ ਜਾਂਦਾ, ਜ਼ਿਆਦਾ ਹੋ ਸਕਦਾ। ਮਾਤਾ ਜੀ ਉੱਥੇ ਤੁਰ ਕੇ ਗਏ। ਧੰਨ ਬਾਬਾ ਬੁੱਢਾ ਜੀ, ਹੁਣੀ ਬੰਦਗੀ ਵਾਲੇ, ਭਗਤੀ ਵਾਲੇ, ਬ੍ਰਹਮ ਗਿਆਨੀ ਆ, ਆਪਣੇ ਸੰਤ ਤੋਂ ਬਾਅਦ ਆਣ ਕੇ ਖੜੇ ਆ। ਮਾਤਾ ਜੀ ਪਹੁੰਚਦੇ ਆ, ਬਾਬਾ ਜੀ ਬੇਨਤੀ ਕਰਦੇ ਵੀ ਮਾਤਾ ਜੀ ਨੂੰ ਪੁੱਤਰ ਦੀ ਭੁੱਖ ਦਾ ਪਤਾ ਹੁੰਦਾ, ਇਹਦੇ ਮਾਤਾ ਜੀ ਭੁੱਖ ਬਹੁਤ ਲੱਗੀ ਆ, ਪ੍ਰਸ਼ਾਦਾ ਛਕਾਓ। ਬਾਬਾ ਜੀ ਨੇ ਚਾਟੀ ਆਪ ਲਾਹੀ ਲੱਸੀ ਵਾਲੀ, ਮਾਤਾ ਜੀ ਨੂੰ ਪ੍ਰਸ਼ਾਦਾ ਭੇਟਾ ਕੀਤਾ। ਮਾਤਾ ਜੀ ਨੇ ਬਾਬਾ ਜੀ ਨੂੰ, ਬਾਬਾ ਜੀ ਪ੍ਰਸ਼ਾਦਾ ਛਕਦੇ ਆ, ਗੰਢਾ ਭੰਨਿਆ ਗੋਡੇ ਰੱਖ ਕੇ, ਅੱਗੇ ਗੰਢਾ ਐਵੇਂ ਬਜੁਰਗ ਛਕਦੇ ਨੇ, ਭੰਨ ਕੇ ਹੱਥਾਂ ਜਾਂ ਹੱਥਾਂ ਨੂੰ ਨਿਚੋੜ ਲੈਣਾ, ਘੁੱਟ ਲੈਣਾ, ਜਾਂ ਗੋਡੇ ਰੱਖ ਕੇ ਉਹਨੂੰ ਭੰਨ ਲੈਣਾ। ਗੰਢਾ ਭੰਨਿਆ ਤੇ ਛੋਟਾ ਗੰਢਾ ਦੂਰ ਜਿਹਾ ਨਿਕਲ ਡਿੱਗਿਆ। ਤੁਹਾਨੂੰ ਬਾਬਾ ਜੀ ਕਹਿਣ ਲੱਗੇ, ਬਾਬਾ ਬੁੱਢਾ ਜੀ, ਮਾਤਾ ਜੀ ਆਪ ਜੀ ਦੇ ਗ੍ਰਹਿ, ਪੁੱਤਰ ਆਵੇਗਾ, ਐਸਾ ਸੂਰਬੀਰ ਬਹਾਦੁਰ ਹੋਵੇਗਾ ਜਿਵੇਂ ਮੈਂ ਗੰਢਾ ਭੰਨਿਆ, ਮੈਂ ਤੁਰਕਾਂ ਦੇ ਸਿਰ ਭੰਨੂਗਾ। ਆਖੋ ਸਤਨਾਮ ਸ੍ਰੀ ਵਾਹਿਗੁਰੂ। ਗੁਰੂ ਕੀ ਸਾਧ ਸੰਗਤ, ਸਮੇਂ ਦੇ ਅਨੁਸਾਰ ਬਾਬਾ ਜੀ ਨੇ ਬੇਅੰਤ ਵਾਰ ਦਿੱਤੇ। ਮਾਤਾ ਜੀ ਬਹੁਤ ਖੁਸ਼ੀ ਖੁਸ਼ੀ ਘਰ ਆਏ ਆ, ਸਾਧੂਆਂ ਨੇ ਖੁਸ਼ੀਆਂ ਬਖਸ਼ੀਆਂ, ਮਾਤਾ ਜੀ ਗੋਦ ਹਰੀ ਹੋ ਰਹੀ ਆ। ਹਾੜ ਵਧੀ ਏਕਮ ਨੂੰ 1651 ਬਿਕਰਮੀ ਨੂੰ ਮਹਾਰਾਜ ਬਡਾਲੀ ਵਿੱਚ ਅਵਤਾਰ ਧਾਰਿਆ, ਜਿਹਨਾਂ ਦਾ ਪਾਲਣ ਪੋਸ਼ਣ ਬਹੁਤ ਪਿਆਰ ਨਾਲ ਹੋਇਆ। ਸਮੇਂ ਅਨੁਸਾਰ ਗੁਰੂ ਅਰਜਨ ਦੇਵ ਪਾਤਸ਼ਾਹ ਮਹਾਰਾਜ ਲਾਹੌਰ ਜਾਣ ਵਾਸਤੇ ਤਿਆਰੀ ਕਰਦੇ ਆ, ਸ਼ਹਾਦਤ ਦੇਣ ਵਾਸਤੇ। ਕੋਠਾ ਸਾਹਿਬ ਜਿੱਥੇ ਗੁਰੂ ਗ੍ਰੰਥ ਸਾਹਿਬ ਦਾ ਅੱਜ ਕੱਲ੍ਹ ਪ੍ਰਕਾਸ਼ ਸੁਖ ਆਸਣ ਹੁੰਦਾ, ਉੱਥੇ ਗੁਰੂ ਸਾਹਿਬ ਜੀ ਆਪ ਬਿਰਾਜਮਾਨ ਹੁੰਦੇ, ਗੁਰੂ ਅਰਜਨ ਦੇਵ ਪਾਤਸ਼ਾਹ ਉੱਥੇ ਬੈਠ ਕੇ ਸੰਗਤ ਇਕੱਠ ਕਰਕੇ ਬਾਬਾ ਬੁੱਢਾ ਜੀ, ਭਾਈ ਗੁਰਦਾਸ ਜੀ, ਭਾਈ ਪਿੰਦੀ ਚੰਦ ਆਦਿ ਗੁਰਸਿੱਖ, ਧੰਨ ਗੁਰੂ ਹਰਗੋਬਿੰਦ ਸਾਹਿਬ ਪਾਤਸ਼ਾਹ ਨੂੰ ਗਰਿਆਈ ਗੱਦਿਆ ਤਿਲਕ ਬਾਬਾ ਬੁੱਢਾ ਜੀ ਕੋਲ ਦਵਾਉਂਦੇ ਆ। ਆਪ ਮਾਤਾ ਲਾਹੌਰ ਜਾਂਦੇ ਆ। ਗੁਰੂ ਕੀ ਸਾਧ ਸੰਗਤ, ਧੰਨ ਗੁਰੂ ਹਰਗੋਬਿੰਦ ਸਾਹਿਬ ਪਾਤਸ਼ਾਹ ਜੀਵਨ ਵਿੱਚ ਆਉਂਦਾ ਵੀ ਮਹਾਰਾਜ ਨੇ ਬਹੁਤ ਕੌਤੁਕ ਕੀਤੇ ਆ, ਬਹੁਤ ਗੁਰਸਿੱਖੀ ਦਾ ਪ੍ਰਚਾਰ ਵੀ ਕੀਤਾ, ਕਸ਼ਮੀਰ ਤੱਕ ਮਹਾਰਾਜ ਜਾਂਦੇ ਆ। ਗਰੀਬ ਵਾਸਤੇ ਪਾਤਸ਼ਾਹ ਦੇ ਜੀਵਨ ਵਿੱਚ 4 ਸ਼ਾਹਜਹਾਂ ਦੀਆਂ ਫੌਜਾਂ ਦੇ ਨਾਲ ਮੁਕਾਬਲਾ ਕਰਨਾ ਪਿਆ, 4 ਲੜਾਈਆਂ ਲੜੀਆਂ, ਪਰ ਗੁਰੂ ਸਾਹਿਬ ਵੱਲੋਂ ਕੋਈ ਲੜਾਈ ਸ਼ੁਰੂ ਨਹੀਂ ਹੋਈ। ਸ਼ਾਹਜਹਾਂ ਦੀਆਂ ਫੌਜਾਂ ਆਉਂਦੀਆਂ ਚੜ੍ਹ ਕੇ ਗੁਰੂ ਸਾਹਿਬ ਨੂੰ ਨਿਵਾਉਣ ਵਾਸਤੇ, ਧੰਨ ਗੁਰੂ ਗੋਬਿੰਦ ਗੁਰੂ ਹਰਗੋਬਿੰਦ ਸਾਹਿਬ ਪਾਤਸ਼ਾਹ ਆਪਣੀ ਡਿਫੈਂਸ ਬਣਾਉਂਦੇ ਆਪਣੀਆਂ ਫੌਜਾਂ ਲੈ ਕੇ। ਚੌਹਾਂ ਹੀ ਲੜਾਈਆਂ ਵਿੱਚ ਸਤਿਗੁਰੂ ਜੀ ਧੰਨ ਗੁਰੂ ਹਰਗੋਬਿੰਦ ਸਾਹਿਬ ਪਾਤਸ਼ਾਹ ਦੀ ਬਹੁਤ ਸ਼ਾਨਦਾਰ ਜਿੱਤ ਹੁੰਦੀ ਹੈ। ਪਹਿਲੀ ਲੜਾਈ ਸ੍ਰੀ ਅੰਮ੍ਰਿਤਸਰ ਲੋਹਗੜ੍ਹ ਹੋਈ ਬਾਜ ਤੋਂ, ਦੂਸਰੀ ਲੜਾਈ ਸਤ ਬਿਆਸਾ ਦਰਿਆ ਦੇ ਕੰਢੇ ਦੇ ਸ੍ਰੀ ਹਰਗੋਬਿੰਦਪੁਰ ਨਗਰ ਵਸਾਇਆ ਮਾਰੇ ਉੱਥੇ ਹੋਈ,
ਤੀਹ ਜਿਲ੍ਹੇ ਬਿਧੀ ਚੰਦ ਘੋੜੇ ਲੈ ਕੇ ਆਇਆ ਲਾਹੌਰ ਤੋਂ ਮਾਲਵੇ ਵਿੱਚ ਮਹਾਰਾਜ ਗੁਰੂ ਕੀ ਉੱਥੇ ਹੋਈ। ਚੌਥੀ ਜੰਗ ਕਰਤਾਰਪੁਰ ਪੈਂਦੇ ਖਾਂ ਪਠਾਨ ਜਿਹੜਾ ਮਾਤਾ ਆਪਣੇ ਹੱਥੀ ਪਾਲਿਆ ਸੀਗਾ ਉਹ ਨਿੰਮ ਕਰਾਮੀ ਹੋ ਗਿਆ, ਉਹ ਫੌਜ ਚੜਾ ਕੇ ਲੈ ਕੇ ਆਇਆ। ਚੌਥੀ ਲੜਾਈ ਕਰਤਾਰਪੁਰ ਦੀ ਹੋਈ, ਜਿਹੜੇ ਕਰਤਾਰਪੁਰ ਦਾ ਜੰਗ ਜਿੱਤਿਆ ਮਹਾਰਾਜ ਨੇ ਤੇ ਗਰੀਬ ਸੱਚੇ ਪਾਤਸ਼ਾਹ ਜਿਹੜੇ ਸਿੱਖ ਸ਼ਹੀਦ ਹੋਏ ਉਹਨਾਂ ਦੇ ਸੰਸਕਾਰ ਕਰਕੇ ਮਹਾਰਾਜ ਨੇ ਉਹਨਾਂ ਦੇ ਆਸਤ ਕੋਰਿਆਂ ਭਾਂਡੇ ਪਾ ਕੇ ਇੱਕ ਜੰਗਲ ਦੇ ਵਿੱਚ ਪਿੱਪਲ ਦਾ ਰੁੱਖ ਸੀ ਉਹਦੇ ਕੋਲ ਟੋਆ ਪੱਟ ਕੇ ਤਿੰਨਾਂ ਭਾਂਡੇ ਪਾ ਕੇ ਬਤਾਓ ਦਾ ਮਾਨਤ ਪਿੱਪਲ ਕੋਲ ਰੱਖੇ ਸੀਗੇ। ਮਹਾਰਾਜ ਜੀ ਆਪ ਸਮੇਤ ਪਰਿਵਾਰ ਗੁਰਸਿੱਖਾਂ ਨੂੰ ਨਾਲ ਲੈ ਕੇ ਪਾਤਸ਼ਾਹ ਕਰਤਾਰਪੁਰ ਤੋਂ ਚਾਲੇ ਪਾਉਂਦੇ ਆ। ਪਿੰਡਾਂ ਵਿੱਚ ਹੀ ਹੁੰਦੇ ਹੋਏ ਪੜਾਅ ਕਰਦੇ ਕਰਦੇ ਮਹਾਰਾਜ ਜੀ ਜਾ ਰਹੇ ਆ। ਦੋਸਤਾਂ ਮਹਾਰਾਜ ਦੇ ਜਲੰਧਰ ਸ਼ਹਿਰ ਵਿੱਚ ਵੀ ਆ, ਇੱਕ ਨਗਰ ਕੋਟ ਖੁਰਦਿਆ ਛਾਉਣੀ ਤੋਂ ਬਾਅਦ ਖੇਤਾਂ ਵਿੱਚ ਬਈ ਵਗਦੀ ਸੀ, ਬਈ ਦੇ ਕੰਢੇ ਤੇ ਮਹਾਰਾਜ ਰਾਤ ਪੜਾਅ ਕੀਤਾ, ਇੱਕ ਰਾਤ ਉੱਥੇ ਮਹਾਰਾਜ ਵਿਸਰਾਮ ਕੀਤਾ। ਅੱਗੇ ਮਹਾਰਾਜ ਜੀ ਫਗਵਾੜੇ ਸ਼ਹਿਰ ਪਹੁੰਚਦੇ ਆ। ਫਗਵਾੜੇ ਵਾਲਿਆਂ ਨੇ ਜਿਹੜਾ ਚੌਧਰੀ ਸੀ ਫਗਵਾੜੇ ਦਾ ਸੇਵਾ ਦਾ ਕੀ ਕਰਨੀ ਸੀ, ਥੋੜਾ ਜਿਹਾ ਜਲ ਪਾਣੀ ਛਕਾਇਆ ਡਰਦਾ ਤੁਰਕਾਂ ਤੋਂ। ਮਹਾਰਾਜ ਨੂੰ ਥਾਲ ਚ ਰੋੜੀ ਰੱਖੀ, ਉੱਤੇ ਦਸਤਾਰ ਰੱਖੀ, ਭੇਟਾ ਕਰਨ ਵਾਸਤੇ ਗਿਆ ਵੀ ਭੇਟਾ ਕਰਕੇ ਕਹਿੰਦਾ ਮਹਾਰਾਜ ਜੀ ਤੇ ਕਰਦਾ ਹੋ ਰਵੋ ਪਰ ਆਪ ਨੇ ਗਾਂਹ ਜਾਣਾ ਆ, ਇਹ ਭੇਟਾ ਪ੍ਰਵਾਨ ਕਰ ਲਓ। ਤੇ ਮਹਾਰਾਜ ਕਹਿੰਦੇ ਦੇਖਿਆ ਸ਼ਹਿਰ ਫਗਵਾੜਾ, ਕਹਿੰਦੇ ਅੰਦਰੋਂ ਖਾਰਾ ਤੇ ਬਾਹਰੋਂ ਮਿੱਠਾ, ਅੰਦਰੋਂ ਖਾਰਾ। ਉਹ ਦੱਸਦੇ ਵੀ ਉੱਥੇ ਅੰਦਰਲੇ ਖੂਹ ਦੋ ਚਾਰ ਜਿੰਨੇ ਹੈਗੇ ਹੁਣ ਵੀ ਖਾਰੇ ਆ। ਉਪਰੰਤ ਪਲਾਹੀ ਵੀ ਲੜਾਈ ਹੋਈ ਜਿੱਥੇ ਮਹਾਰਾਜ 13 ਸਿੱਖ ਸ਼ਹੀਦ ਹੋਏ। ਮਹਾਰਾਜ ਸੱਚੇ ਪਾਤਸ਼ਾਹ ਨੇ ਕਿਰਪਾ ਕੀਤੀ, ਬਾਬਾ ਗੁਰਦਿੱਤਾ ਜੀ ਹੁਣਾਂ ਪਹਿਲਾਂ ਭੇਜਿਆ, ਇੱਕ ਕੀਰਤਪੁਰ ਸਾਹਿਬ ਰਚਨਾ ਕਰਾਈ ਸੀਗੀ। ਮਹਾਰਾਜ ਚੱਲਦੇ ਚੱਲਦੇ ਉੱਥੇ ਪਹੁੰਚਦੇ ਆ। ਉੱਥੇ ਜਾ ਕਰਕੇ ਮਹਾਰਾਜ ਨੇ ਕਮਲ ਕੱਸਾ ਵਧਾਇਆ। ਗਰੀਬ ਮਹਾਰਾਜ ਦਾ ਚੋਲਾ ਸੀ ਸਾਰਾ ਸਰੀਰ ਨਾਲ ਲਹੂ ਦੇ ਨਾਲ ਲੱਥ ਪੱਥ ਉਹਦੇ ਨਾਲ ਜੁੜਿਆ ਸੀਗਾ। ਗਰਮ ਜਲ ਕਰਕੇ ਭਾਈ ਬਿਧੀ ਚੰਦ ਹੋਣੀ ਹੌਲੀ ਹੌਲੀ ਕਰਕੇ ਉਹਨੂੰ ਚੋਲਾ ਖੋਲ੍ਹ ਲਿਆ, ਉਤਾਰਿਆ ਤੇ ਸਾਧ ਸੰਗਤ ਧੰਨ ਗੁਰੂ ਹਰਗੋਬਿੰਦ ਸਾਹਿਬ ਪਾਤਸ਼ਾਹ ਦੇ ਸਰੀਰ ਤੇ ਫੱਟ ਗਿਣੇ ਤਲਵਾਰਾਂ ਦੇ ਨੇਜਿਆਂ ਦੇ ਤੀਰਾਂ ਦੇ 72 ਫੱਟ ਲੱਗੇ ਗੁਰੂ ਹਰਗੋਬਿੰਦ ਸਾਹਿਬ ਪਾਤਸ਼ਾਹ ਸਰੀਰ ਤੇ। ਐਸੇ ਸੂਰਬੀਰ ਬਹਾਦਰ ਜਿਹਨਾਂ ਵਾਸਤੇ ਭਾਈ ਸਾਹਿਬ ਨੇ ਲਿਖੇ ਬਚਨ ਵੀ ਪੰਜ ਪਿਆਲੇ ਪੰਜ ਪੀਰ ਛਠਮ ਪੀਰ ਬੈਠਾ ਗੁਰ ਭਾਰੀ ਅਰਜਨ ਕਾਇਆ ਪਲਟ ਕੇ ਮੂਰਤ ਹਰਗੋਬਿੰਦ ਸਵਾਰੀ ਚੱਲੀ ਪੀੜੀ ਸੋਢੀਆਂ ਰੂਪ ਦਿਖਾਉਣ ਵਾਦੋ ਵਾਰੀ ਦਲ ਭੰਜਨ ਗੁਰ ਸੂਰਮਾ ਬੜ ਜੋਧਾ ਬਹੁ ਪਦ ਪੁਕਾਰੀ। ਐਸੇ ਸੂਰਬੀਰ ਬਹਾਦਰ ਧੰਨ ਗੁਰੂ ਹਰਗੋਬਿੰਦ ਸਾਹਿਬ ਪਾਤਸ਼ਾਹ ਕੀਰਤਪੁਰ ਪਹੁੰਚਦੇ ਆ। ਬਾਬਾ ਗੁਰਦਿੱਤਾ ਜੀ ਉਹਨੂੰ ਲੈ ਕੇ ਨਾਲ ਬੁੱਢਣ ਸ਼ਾਹ ਦੇ ਕੋਲ ਪਹੁੰਚਦੇ ਆ ਤੇ ਬੁੱਢਣ ਸ਼ਾਹ ਨੂੰ ਕਿਰਪਾ ਕਰਦੇ ਕਹਿੰਦੇ ਸਾਡੀ ਰੱਖੀ ਉਹ ਮਹਾਂਤ ਪਹਿਲੇ ਆ ਜਾਮੇ ਦੀ ਦੁੱਧ ਲਿਆ ਉਸ ਨੂੰ ਪਿਲਾਓ। ਕਹਿੰਦੇ ਉਹਨੇ ਦੇਖਿਆ ਵੀ ਇਹ ਤਾਂ ਸ਼ਸਤਰਧਾਰੀ ਆ, ਬਾਜ ਹੱਤੇ ਆ, ਕਲਗੀ ਜਿਗਾ ਸਜੀਵ ਆ, ਦੋ ਤਲਵਾਰਾਂ ਪਹਿਨੀਆਂ ਆ, ਉਹ ਤਾਂ ਫਕੀਰ ਸੀਗੇ। ਕਹਿੰਦਾ ਜਿਸ ਜਾਮੇ ਦੁੱਧ ਦਿੱਤਾ ਸੀ ਉਦਾਂ ਦੇ ਕਹਿੰਦਾ ਰੂਹ ਬਣਾਓ ਫਿਰ ਦੁੱਧ ਆਊਂਗਾ। ਤੇ ਗੁਰੂ ਕੀ ਸਾਹਿਬ ਸਿੰਘ ਮਹਾਰਾਜ ਨੇ ਧੰਨ ਕਿਰਪਾ ਕੀਤੀ ਬਾਬਾ ਗੁਰਦਿੱਤਾ ਜੀ ਹੁਣਾਂ ਤੇ, ਕਹਿੰਦੇ ਖੂਹ ਤੇ ਇਸ਼ਨਾਨ ਕਰੋ। ਖੂਹ ਦੇ ਬਾਬਾ ਜੀ ਇਸ਼ਨਾਨ ਕਰਵਾਇਆ ਤੇ ਗੁਰੂ ਕੀ ਸਾਹਿਬ ਸਿੰਘ ਦੇ ਹੂ ਹੂ ਗੁਰੂ ਨਾਨਕ ਸਾਹਿਬ ਰੂਪ ਬਣੇ ਤੇ ਬੁੱਢੇ ਸਾਹਿਬ ਨੇ ਦੁੱਧ ਭੇਟਾ ਕੀਤਾ। ਗੁਰੂ ਸਾਹਿਬ ਨੇ ਬਾਬਾ ਜੀ ਗੁਰਦਿੱਤਾ ਜੀ ਨੂੰ ਦੁੱਧ ਛਕਾਇਆ। ਐਸੇ ਦੀਨ ਦਿਆਲ ਧੰਨ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਜੀ ਬੁੱਢਣ ਸ਼ਾਹ ਦਾ ਭਲਾ ਕੀਤਾ। ਬੁੱਢਣ ਸ਼ਾਹ ਕਹਿੰਦਾ ਜੀ ਮੈਂ ਹੁਣ ਮੇਰਾ ਵੀ ਭਲਾ ਕਰ ਦਿਓ, ਮੇਰੇ ਵੀ ਸਰੀਰ ਦਾ ਅੰਤ ਹੋਣੇ ਵਾਲਾ, ਮੇਰੇ ਤੇ ਵੀ ਕਿਰਪਾ ਕਰੋ, ਮੇਰੀ ਵੀ ਕਿਰਿਆ ਕਰਕੇ ਜਾਇਓ। ਬੁੱਢਣ ਸ਼ਾਹ ਨੇ ਸਰੀਰ ਛੱਡਿਆ, ਮਹਾਰਾਜ ਉਹਦੀ ਵੀ ਕਿਰਿਆ ਕਰਵਾਈ, ਉਹਦੀ ਵੀ ਉੱਥੇ ਜਗ੍ਹਾ ਬਣੀ ਹੋਆ, ਉੱਥੇ ਬਾਬਾ ਗੁਰਦਿੱਤਾ ਜੀ ਜਗ੍ਹਾ ਬਣੀ ਹੋਆ। ਬਾਬਾ ਗੁਰਦਿੱਤਾ ਦੀਨ ਦੁਨੀਆਂ ਦਾ ਟਿੱਕਾ, ਜੋ ਵੱਲ ਮੰਗਿਆ ਸੋਈ ਦਿੱਤਾ। ਐਸੇ ਦੀਨ ਦਿਆਲ ਧੰਨ ਗੁਰੂ ਨਾਨਕ ਦੇਵ ਪਾਤਸ਼ਾਹ ਮਹਾਰਾਜ ਸਮੇਂ ਸਮੇਂ ਅਨੁਸਾਰ ਦਸ ਅਵਤਾਰ ਧਾਰਨ ਕੀਤੇ ਆ। ਸਾਨੂੰ ਦਸਾਂ ਜਾਮਿਆਂ ਵਿੱਚ ਸੇਵਾ ਤੇ ਸਿਮਰਨ ਬਾਣੀ ਬਖਸ਼ੀ ਕੀਤੀ ਤੇ ਕਿਰਪਾ ਕੀਤੀ ਵੀ ਇੱਕ ਵਾਹਿਗੁਰੂ ਪਰਮੇਸ਼ਰ ਦਾ ਸਿਮਰਨ ਕਰਨਾ, ਇੱਕ ਅਕਾਲ ਪੁਰਖ ਦੀ ਪੂਜਾ ਕਰਨੀ, ਇੱਕ ਅਕਾਲ ਪੁਰਖ ਦੇ ਰੜ ਲੱਗਣਾ। ਧੰਨ ਗੁਰੂ ਨਾਨਕ ਦੇਵ ਪਾਤਸ਼ਾਹ 1429 ਈਸਵੀ ਅਵਤਾਰ ਧਾਰਦੇ ਆ। ਧੰਨ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਜਿਹਨਾਂ ਦਾ ਅਵਤਾਰ ਪਟਨਾ ਸਾਹਿਬ ਧਰਤੀ ਤੇ ਹੁੰਦਾ ਆ,
ਧੰਨ ਗੁਰੂ ਤੇਗ ਬਹਾਦਰ ਸਾਹਿਬ ਦੇ ਗ੍ਰਹਿ ਵਿਖੇ, ਧੰਨ ਮਾਤਾ ਗੁਜਰ ਕੌਰ ਜੀ ਦੇ ਕੁੱਖ ਨੂੰ ਭਾਗ ਲਾਇਆ ਮਹਾਰਾਜ ਨੇ, ਜਿਹਨਾਂ ਨੇ ਬੇਅੰਤ ਕੌਤਕ ਕੀਤੇ ਆਪਣੇ ਗੁਰੂ ਪਿਤਾ ਗੁਰੂ ਤੇਗ ਬਹਾਦਰ ਸਾਹਿਬ ਜੀ ਨੂੰ। ਜਿਸ ਵੇਲੇ ਔਰੰਗਜ਼ੇਬ ਸਦਾਇਓ ਕਸ਼ਮੀਰ ਦੇ ਬ੍ਰਾਹਮਣ ਸ੍ਰੀ ਆਨੰਦਪੁਰ ਸਾਹਿਬ ਪਹੁੰਚਦੇ ਆ, ਜਿਹੜੇ ਔਰੰਗਜ਼ੇਬ ਸਵਾ ਮਣ ਜਨੇਊ ਲਾਉਂਦਾ ਸੀ, ਰੋਜ਼ ਢਾਈ ਮਾਸੇ ਦਾ ਜਨੇਊ ਹੁੰਦਾ, ਇੱਕ ਸਵਾ ਮਣ ਜਨੇਊ ਲਾਉਂਦਾ, ਜੇ ਵੀਹ ਕੱਚਾ ਵੀ ਗਿਣੀਏ ਤਾਂ 20 ਕਿਲੋ ਸੂਤ ਬਣਦਾ, ਇੰਨੇ ਮੁਸਲਮਾਨ ਬਣਾਉਂਦਾ ਸੀ। ਪਤਾ ਕਿੰਨੇ ਕੁ ਉਹਨੇ ਮੰਦਰ ਢਾਹੇ, ਕਿੰਨੇ ਕੁ ਲੋਕ ਮਾਰੇ, ਇੰਨੇ ਮੁਸਲਮਾਨ ਬਣਾ ਕੇ ਫਿਰ ਦਾ ਖਾਣਾ ਖਾਂਦਾ ਸੀ। ਕਸ਼ਮੀਰ ਦੇ ਬ੍ਰਾਹਮਣਾਂ ਨੂੰ ਔਰੰਗਜ਼ੇਬ ਦਾ ਹੁਕਮ ਪਹੁੰਚਿਆ ਸੀ ਵੀ ਜਾਂ ਤਾਂ ਮਾਰਨ ਲਈ ਤਿਆਰ ਹੋ ਜਾਓ ਜਾਂ ਮੁਸਲਮਾਨ ਬਣ ਜਾਓ, ਕਿਉਂਕਿ ਕਸ਼ਮੀਰ ਦੇ ਬ੍ਰਾਹਮਣ ਪੱਕੇ ਬਹੁਤ ਸੀ ਸਨਾਤਨੀ ਧਰਮ ਦੇ। ਜਿਹੜੇ ਉਹਨੇ ਇਹ ਹੁਕਮ ਸੁਣਿਆ ਸ਼ੇਰ ਮੁਹੰਮਦ ਦੇ ਕੋਲੋਂ, ਤੇ ਉਹਨੇ ਕਹਿਣਾ ਕੀਤਾ, ਜਿਹੜਾ ਉਹਨਾਂ ਦੇ ਮੁਖੀ ਇਕੱਠੇ ਹੋ ਗਏ, ਜੇ ਸਾਨੂੰ 6 ਮਹੀਨੇ ਦੀ ਮੁਹਲਤ ਦਿਓ, ਸਾਨੂੰ 6 ਮਹੀਨੇ ਦਾ ਸਮਾਂ ਦਿਓ, ਫਿਰ ਤੁਹਾਨੂੰ ਦੱਸ ਦੇਵਾਂਗੇ ਅਸੀਂ ਕੀ ਕਰਨਾ, ਮੁਸਲਮਾਨ ਬਣਾਂਗੇ ਜਾਂ ਮਾਰਾਂਗੇ, ਕੀ ਕਰਾਂਗੇ। ਉਹਨੇ 6 ਮਹੀਨੇ ਦੀ ਮੁਹਲਤ ਮੰਗੀ, ਬੜੇ ਉਹਨੇ ਹਜਮ ਹਵਨ ਕੀਤੇ, ਬੜੀਆਂ ਅਰਦਾਸਾਂ ਕੀਤੀਆਂ, ਕਿਸੇ ਦੇਵੀ ਦੇਵਤੇ ਨੇ ਬਾਹ ਨਹੀਂ ਫੜੀ। ਜਗਨਨਾਥਪੁਰੀ ਵਿੱਚੋਂ ਆਵਾਜ਼ ਆਈ ਵੀ ਜਾਓ, ਕਹਿੰਦੇ ਗੁਰੂ ਨਾਨਕ ਸਾਹਿਬ ਦੀ ਗੱਦੀ ਦੇ ਮਾਲਕ ਗੁਰੂ ਤੇਗ ਬਹਾਦਰ ਸਾਹਿਬ ਜੀ ਸਤਲੁਜ ਦੇ ਕੰਢੇ ਨੇ ਨਗਰ ਬਣਾਇਆ, ਉੱਥੇ ਕਹਿੰਦੇ ਰਹਿੰਦੇ, ਉੱਥੇ ਜਾਓ, ਕਹਿੰਦੇ ਨੌਵੀਂ ਜੋਤ ਗੁਰੂ ਨਾਨਕ ਸਾਹਿਬ ਦੀ, ਉਹ ਤੁਹਾਡੀ ਬਾਂਹ ਫੜਨਗੇ। ਕਿਰਪਾ ਰਾਮ ਬ੍ਰਾਹਮਣ ਦੀ ਅਗਵਾਈ ਵਿੱਚ 500 ਬ੍ਰਾਹਮਣ ਇਕੱਠੇ ਹੋ ਕੇ ਆਏ ਸੀ ਸ੍ਰੀ ਆਨੰਦਪੁਰ ਸਾਹਿਬ। ਔਰੰਗਜ਼ੇਬ ਦੇ ਸਤਾਇਓ ਸੀਗੇ, ਔਰੰਗਜ਼ੇਬ ਨਾਲ ਕੋਈ ਗੱਲ ਕਰਨ ਨੂੰ ਤਿਆਰ ਨਹੀਂ ਸੀ, ਉਹ ਸਾਹਮਣੇ ਕੋਈ ਖੜਾ ਹੋਣ ਨੂੰ ਤਿਆਰ ਨਹੀਂ ਸੀ। ਧੰਨ ਗੁਰੂ ਤੇਗ ਬਹਾਦਰ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਦੇ ਕੋਲ ਉਹ ਆਏ, ਅਤੇ ਉਹਨੇ ਬੇਨਤੀ ਕੀਤੀ ਵੀ ਮਹਾਰਾਜ ਸੀ ਦੁਖੀ ਹਾਂ ਕਸ਼ਮੀਰ ਦੇ, ਪਹੁੰਚੇ ਹਾਂ ਪੂਰੀ ਆਨੰਦ, ਬਾਹੇ ਸਾਡੀ ਪਕੜੀਏ ਹਰਗੋਬਿੰਦ ਕੇ ਚੰਦ, ਸਾਡੀ ਬਾਂਹ ਫੜੋ, ਸਾਡੀ ਕਹਿੰਦੇ ਬਾਂਹ ਨਹੀਂ ਫੜੀ। ਧੰਨ ਬਾਲਾ ਪ੍ਰੀਤਮ ਜੀ ਵੀ ਗੋਬਿੰਦ ਰਾਏ ਜੀ ਗੋਦ ਬੈਠੇ ਹੋ, ਸਾਰਾ ਸੀਨ ਦੇਖ ਰਹੇ ਆ, ਬ੍ਰਾਹਮਣ ਰੋ ਰਹੇ ਆ, ਕਰਲਾ ਰਹੇ ਆ, ਮੂੰਹ ਵਿੱਚ ਤਾਂ ਘਾਹ ਦੀਆਂ ਕਿੜਾਂ ਫੜੀਆਂ ਹਰੇ ਦੀਆਂ। ਇਹ ਸਾਰਾ ਸੀਨ ਦੇਖ ਕੇ ਗੁਰੂ ਤੇਗ ਬਹਾਦਰ ਸਾਹਿਬ ਸ਼ਾਂਤ ਤੇ ਬੈਠੇ ਹੋਆ, ਸਮਾਧੀ ਲੱਗੀ ਹੋਆ, ਤੇ ਬਾਲਾ ਪ੍ਰੀਤਮ ਜੀ ਗੁਰੂ ਗੋਬਿੰਦ ਰਾਏ ਜੀ ਹੱਥ ਜੋੜ ਕੇ ਪੁੱਛਦੇ ਵੀ ਮਹਾਰਾਜ ਇਹ ਲੋਕ ਕਿੱਥੋਂ ਆਏ ਆ, ਕੀ ਕਹਿੰਦੇ ਆ, ਕੀ ਦੁੱਖ ਆ, ਕੀ ਤਕਲੀਫ ਆ। ਤਾਂ ਗੁਰੂ ਤੇਗ ਬਹਾਦਰ ਸਾਹਿਬ ਨੇ ਕਿਰਪਾ ਕੀਤੀ, ਕਹਿੰਦੇ ਔਰੰਗਜ਼ੇਬ ਮੱਲੋ ਮੱਲੀ ਮੁਸਲਮਾਨ ਬਣਾ ਰਿਹਾ, ਇਹ ਆਪਣੇ ਧਰਮ ਦੀ ਰੱਖਿਆ ਕਰਨ ਵਾਸਤੇ ਆਏ ਆ। ਗੁਰੂ ਗੋਬਿੰਦ ਰਾਏ ਜੀ ਕਹਿੰਦੇ ਆ ਧਰਮ ਕਿਵੇਂ ਬਚ ਸਕਦਾ, ਕਹਿੰਦੇ ਕੋਈ ਬਹੁਤ ਵੱਡਾ ਮਹਾਤਮਾ ਹੋਵੇ, ਬੰਦਗੀ ਵਾਲਾ, ਭਗਤੀ ਵਾਲਾ, ਸੇਵਾ ਵਾਲਾ, ਸਿਮਰਨ ਵਾਲਾ, ਪੂਜਨੀਕ ਹੋਵੇ, ਉਹ ਆਪਣੇ ਸੀਸ ਦਾ ਬਲੀਦਾਨ ਦੇਵੇ ਤਾਂ ਧਰਮ ਬਚ ਸਕਦਾ। ਧੰਨ ਗੁਰੂ ਗੋਬਿੰਦ ਰਾਏ ਜੀ ਉਮਰ 9.5 ਸਾਲ ਦੀ ਆ, ਹੱਥ ਜੋੜੇ ਕਹਿ ਰਹੇ ਪਿਤਾ ਜੀ ਤੁਹਾਡੇ ਤੋਂ ਕੋਈ ਵੱਡਾ ਮਹਾਤਮਾ ਹੈਗਾ, ਕੋਈ ਤੁਹਾਡੇ ਤੋਂ ਵੱਡਾ ਮਹਾਤਮਾ ਹੈਗਾ, ਭਾਵ ਤੁਸੀਂ ਜਾਓ ਦਿੱਲੀ, ਔਰੰਗਜ਼ੇਬ ਦੇ ਜਾ ਕੇ ਜਾ ਪੇਸ਼ ਹੋਵੋ, ਆਪਣੇ ਸੀਸ ਦਾ ਬਲੀਦਾਨ ਦੇਵੋ। ਧੰਨ ਗੁਰੂ ਤੇਗ ਬਹਾਦਰ ਸਾਹਿਬ ਕਹਿੰਦੇ ਮੈਂ ਸੀਸ ਦਾ ਬਲੀਦਾਨ ਦੇ ਦੂੰਗਾ, ਤੂੰ ਯਤੀਮ ਹੋ ਜਾਊਂਗਾ, ਤੇਰੀ ਜਿਹੜੀ ਮਾਤਾ ਉਹ ਕਹਿੰਦੇ ਉਹ ਵੀ ਪਤੀਹੀਣ ਹੋ ਜਾਊਗੀ। ਉਹ ਕਹਿਣ ਧੰਨ ਕਹਿੰਦੇ ਗੁਰੂ ਗੋਬਿੰਦ ਰਾਏ ਜੀ ਕਹਿੰਦੇ ਜੇ ਮੈਂ ਇੱਕ ਯਤੀਮ ਹੋ ਜਾਊਂਗਾ ਤੁਹਾਡੇ ਸੀਸ ਦਾ ਸੀਸ ਦੇਣ ਨਾਲ, ਤੇ ਭਾਰਤ ਦੇ ਲੱਖਾਂ ਹੀ ਬਾਲਕੇ ਬਚ ਜਾਣਗੇ ਯਤੀਮ ਹੋਣ ਤੋਂ, ਲੱਖਾਂ ਹੀ ਔਰਤਾਂ ਬਚ ਜਾਣਗੀਆਂ ਤੁਹਾਡੇ ਸੀਸ ਦਾ ਬਲੀਦਾਨ ਦੇਣ ਨਾਲ, ਉਹਦਾ ਧਰਮ ਨਹੀਂ ਜਾਊਗਾ। ਧੰਨ ਗੁਰੂ ਗੋਬਿੰਦ ਰਾਏ ਜੀ ਜਿਨ੍ਹਾਂ ਨੇ ਦਿੱਲੀ ਜਾ ਕਰਕੇ ਆਪਣੇ ਸੀਸ ਦਾ ਬਲੀਦਾਨ ਦਿੱਤਾ ਸੀ, ਭਾਰਤ ਦੇ ਲੋਕਾਂ ਦਾ ਧਰਮ ਬਚਾਇਆ ਸੀ। ਅੱਜ ਗੁਰੂ ਤੇਗ ਬਹਾਦਰ ਸਾਹਿਬ ਦੇ ਪਰਉਪਕਾਰ ਦੇ ਕਾਰਨ ਸਾਰੇ ਭਾਰਤ ਦੇ ਲੋਕ ਆਪੋ ਆਪਣੇ ਧਰਮ ਦੇ ਅਨੁਸਾਰ ਪੂਜਾ ਕਰਦੇ ਆ, ਦੇਵਤਿਆਂ ਨੂੰ ਮਨਾਉਂਦੇ ਆ। ਧੰਨ ਸ੍ਰੀ ਤੇਗ ਬਹਾਦਰ ਸਾਹਿਬ ਸੱਚੇ ਪਾਤਸ਼ਾਹ ਜੀ, ਤੇਗ ਬਹਾਦਰ ਸੀ ਕਿਰਿਆ ਕਰੀ ਨਾ ਕਿਨ ਹੁਆਨ, ਤੇਗ ਬਹਾਦਰ ਕੇ ਚਲਤ ਪਿਓ ਜਗਤ ਕੋ ਸੋਗ, ਹੈ ਹੈ ਹੈ ਸਭ ਜਗ ਪਿਓ, ਜੈ ਜੈ ਜੈ ਸੋ ਲੋਕ। ਧੰਨ ਸ੍ਰੀ ਤੇਗ ਬਹਾਦਰ ਸਾਹਿਬ ਸੱਚੇ ਪਾਤਸ਼ਾਹ ਸੀ ਦਾ ਬਲੀਦਾਨ ਦਿੱਤਾ,
ਧੰਨ ਸ੍ਰੀ ਗੁਰੂ ਗੋਬਿੰਦ ਰਾਏ ਜੀ ਜਿਨ੍ਹਾਂ ਨੇ ਖਾਲਸਾ ਪੰਥ ਦੀ ਸਾਜਨਾ ਕੀਤੀ, ਜਿਹਾਂ ਸਾਨੂੰ ਕੇਸ ਕੰਘਾ ਕੜਾ ਕਿਰਪਾਨ ਕਿਸ਼ਾਦਾ ਬਖਸ਼ ਕੀਤੀ ਆ। ਧੰਨ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ 1438 ਈਸਵੀ ਨੂੰ ਅਵਤਾਰ ਧਾਰਦੇ ਆ, ਸਿੱਖ ਧਰਮ ਦੀ ਨੀਂਹ ਰੱਖਦੇ ਆ। ਧੰਨ ਗੁਰੂ ਗੋਬਿੰਦ ਰਾਏ ਜੀ ਜਿਨ੍ਹਾਂ ਨੇ 1699 ਵਿਸਾਖੀ ਨੂੰ ਖਾਲਸਾ ਪੰਥ ਦੀ ਸਾਜਨਾ ਕੀਤੀ ਆ। ਸਾਧ ਸੰਗਤ ਨੌਵਾਂ ਜੋਤਾਂ ਨੇ ਜੋ ਗੁਰੂ ਨਾਨਕ ਸਾਹਿਬ ਨੇ ਬੂਟਾ ਲਾਇਆ ਉਸਨੂੰ ਸਿੰਜਿਆ, ਬਹੁਤ ਸੇਵਾ ਅਤੇ ਸਿਮਰ ਦੀਆਂ ਬਖਸ਼ਿਸ਼ਾਂ ਕੀਤੀਆਂ। ਤਕਰੀਬਨ 230 ਸਾਲ ਬਾਅਦ ਮਹਾਰਾਜ ਸਾਨੂੰ ਫਿਰ ਅੰਮ੍ਰਿਤ ਦੀ ਦਾਤ ਬਖਸ਼ੀ ਕੀਤੀ ਹੈ। ਸੋਰ ਨਾਲ ਮੁੰਨ ਜਾਣੇ ਅੰਮ੍ਰਿਤ ਖੋਜਦੇ, ਸੋ ਅੰਮ੍ਰਿਤ ਗੁਰ ਤੇ ਪਾਇਆ ਅੰਮ੍ਰਿਤ ਗੁਰ ਕਿਰਪਾ ਕਿੰਨੀ ਸੱਚਾ ਮਨ ਵਸਾਇਆ। ਸਾਨੂੰ ਅੰਮ੍ਰਿਤ ਦੀ ਦਾਤ ਦੇ ਕੇ ਨਵਾਜਿਆ, ਸਾਨੂੰ ਸਰਰਾਜੀਆਂ ਰਾਜ ਭਾਵ ਬਖਸ਼ੀ ਕੀਤੇ। ਅੱਜ ਸਾਰੀ ਦੁਨੀਆਂ ਦੇ ਵਿੱਚ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਦੀ ਬਖਸ਼ ਸਦਕਾ ਜਿੱਥੇ ਜਿੱਥੇ ਵੀ ਗੁਰੂ ਨਾਨਕ ਨਾਮ ਲਿਆ ਗੁਰਸਿੱਖ ਰਹਿ ਰਹੇ ਆ ਆਪਣੇ ਜੀਵਨ ਦੇ ਭਲੇ ਵਾਸਤੇ, ਇਵੇਂ ਜਿਵੇਂ ਆਹ ਸੁੰਦਰ ਸਥਾਨ ਸਜਿਆ ਗੁਰਦੁਆਰਾ ਸਿੱਖ ਗੁਰਦੁਆਰਾ ਸਾਹਿਬ ਸੁਨੋਜੇ ਵਿਖੇ, ਇਵੇਂ ਸੰਗਤਾਂ ਨੇ ਆਪਣੇ ਭਲੇ ਵਾਸਤੇ ਗੁਰੂ ਗ੍ਰੰਥ ਸਾਹਿਬ ਜੀ ਦੇ ਪ੍ਰਕਾਸ਼ ਕੀਤੇ ਵਾ, ਗੁਰਬਾਣੀ ਦਾ ਪ੍ਰਚਾਰ ਹੋ ਰਿਹਾ। ਸਤ ਸੰਗਤ ਹੁੰਦੀ ਆ ਉਹ ਇਲਾਕਾ, ਉਹ ਧਰਤੀ ਭਾਗਾਂ ਵਾਲੀ ਜਿੱਥੇ ਸਾਧੂਆਂ ਦੀ ਮਿਹਰ ਹੋ ਰਹੀ ਆ। ਅੱਜ ਆਪਾਂ ਸਾਰੇ ਇਸ ਗੁਰਦੁਆਰਾ ਸਾਹਿਬ ਵਿਖੇ ਸੱਤ ਸੰਗਤ ਵੀ ਬੈਠ ਕੇ ਸੰਧਿਆ ਟਾਈਮ ਹਾਜ਼ਰੀ ਭਰ ਰਹੇ ਆ। ਜਿਵੇਂ ਸਰਦਾਰ ਸੁਖਦੇਵ ਸਿੰਘ ਦੱਸ ਰਹੇ ਸੀਗੇ ਕਿ 1983 ਵਿੱਚ ਸੰਤ ਮਹਾਰਾਜ ਬਾਬਾ ਗਿਆਨ ਸਿੰਘ ਜੀ ਹੁਣੀ ਵੱਡੇ ਮਹਾਂਪੁਰਸ਼ ਨਿਰਮਲ ਕੁੱਟੀਆ ਜੋਹਰਾਂ ਵਾਲੇ ਯੂਬਾ ਸਿਟੀ ਅਮਰੀਕਾ 'ਚ ਆਏ ਸੀਗੇ। ਉਹਨੇ ਕਿਰਪਾ ਕੀਤੀ, ਅੰਮ੍ਰਿਤ ਸੰਚਾਰ ਕਰਵਾਇਆ ਸੀਗਾ। ਉਹਨਾਂ ਵਿੱਚ ਉਹਨਾਂ ਪ੍ਰਾਣੀ ਕਹਿੰਦੇ ਅੰਮ੍ਰਿਤ ਦਾਤ ਮਿਲੀ ਸੀ। ਇਹ ਮਹਾਂਪੁਰਸ਼ਾਂ ਦੇ ਪਰਪਕਾਰ ਸੰਪਰਦਾਇ ਸ੍ਰੀ ਮਾਨਿਕ ਸਵਾਟ ਸੰਤ ਮਹਾਰਾਜ ਬਾਬਾ ਕਰਮ ਸਿੰਘ ਜੀ ਹੋਤੀ ਮੈਦਾਨ ਵਾਲਿਆਂ ਵਿੱਚ ਸਾਧ ਸੰਗਤ ਧੰਨ ਧੰਨ ਭਾਈ ਦਇਆ ਸਿੰਘ ਪੰਜਾਂ ਪਿਆਰਿਆਂ ਦੇ ਮੁਖੀ ਜਿਹਨੇ ਕਿਰਪਾ ਕੀਤੀ, ਬਾਬਾ ਸੋਭਾ ਸਿੰਘ ਸ੍ਰੀ ਅਨੰਦਪੁਰ ਸਾਹਿਬ ਵਾਲੇ ਜਿਨ੍ਹਾਂ ਤੋਂ ਅੰਮ੍ਰਿਤਪਾਨ ਕੀਤਾ, ਬਾਬਾ ਸਾਹਿਬ ਸਿੰਘ ਗੁਰੂ ਨਾਨਕ ਸਾਹਿਬ ਜੀ ਅੰਸ ਬੰਸ ਵਿੱਚੋਂ ਜਿਨ੍ਹਾਂ ਨੇ ਦਇਆ ਕੀਤੀ।

ਸੰਗਤਾਂ ਖੰਡੇ ਬਾਟੇ ਅੰਮ੍ਰਿਤ ਛਕਾਓ। ਬਾਬਾ ਬਸੰਤ ਸਿੰਘ ਜੀ ਆਪਣੇ ਸਾਧ ਨਿਰਮਲ ਕੁਟੀਆ ਜੌਲਾ ਵਿਖੇ ਹਰ ਸੰਗਰਾਂਦ ਨੂੰ ਸੰਗਤਾਂ ਨੂੰ ਅੰਮ੍ਰਿਤ ਪਾਨ ਕਰਾਉਣ ਦਾ ਪਰੰਪਰਾ ਬਣਾਈ, ਜਿੱਥੇ ਹਰ ਐਤਵਾਰ ਦੀਵਾਨ ਸਜਦੇ ਆ। ਹਰ ਸੰਗਰਾਂਦ ਨੂੰ ਖੰਡੇ ਬਾਟੇ ਦੀ ਪੌੜ ਸੰਗਤਾਂ ਛਕਾਈ ਜਾਂਦੀ ਆ। ਜਿਹਨਾਂ ਅੱਗੇ ਕੀਤੀ ਸੀ ਕਿਰਪਾ ਬਾਬਾ ਗਿਆਨ ਸਿੰਘ ਉਹਨਾਂ ਦੇ, ਜਿਨ੍ਹਾਂ ਨੇ ਸਾਰੀ ਦੁਨੀਆਂ ਵਿੱਚ ਗੁਰਸਿੱਖੀ ਦਾ ਪ੍ਰਚਾਰ ਕੀਤਾ, ਬੇਅੰਤ ਪ੍ਰਾਣੀਆਂ ਨੂੰ ਲੱਖਾਂ ਪ੍ਰਾਣੀ ਖੰਡੇ ਬਾਟੇ ਅੰਮ੍ਰਿਤ ਛਕਾਏ, ਗੁਰੂ ਗ੍ਰੰਥ ਸਾਹਿਬ ਨਾਲ ਜੋੜਿਆ। ਗੁਰੂ ਕੀ ਸਾਧ ਸੰਗਤ ਧੰਨ ਗੁਰੂ ਕਲਗੀਆਂ ਵਾਲੇ ਪਾਸਿਆਂ ਪੰਜਾਂ ਨੂੰ ਅੰਮ੍ਰਿਤ ਦਾਤ ਬਖਸ਼ੀ ਕੀਤੀ ਸੀ। ਸਾਡੇ ਭਰਮ ਭੁਲੇਖੇ ਦੂਰ ਕਰਨ ਵਾਸਤੇ ਮਹਾਰਾਜ ਨੇ ਆਪ ਵੀ ਅੰਮ੍ਰਿਤ ਪਾਨ ਕੀਤਾ ਸੀ। ਪੰਜਾਂ ਸਿੰਘਾਂ ਕੋਲ ਮੰਗ ਕੇ ਸਾਹਿਬਜ਼ਾਦਿਆਂ ਨੂੰ ਅੰਮ੍ਰਿਤ ਛਕਾਇਆ ਸੀ, ਗੁਰੂ ਕੇ ਮਹਿਲਾਂ ਨੇ ਅੰਮ੍ਰਿਤ ਛਕਿਆ ਸੀ, ਸਾਰੇ ਪਰਿਵਾਰ ਨੂੰ ਅੰਮ੍ਰਿਤ ਛਕਾਇਆ ਸੀਗਾ। ਤੇ ਗਰੀਬ ਨਾਲ ਕਿਰਪਾ ਕਰਦੇ ਆ ਗੁਰਬਿੰਦ ਘੋੜਾਂ ਦਾ ਹਾਲ ਗੁਰੂ ਬਿੰਦ ਸਮਝ ਨਾ ਆਵੇ, ਗੁਰਬਿੰਦ ਸੁਰਤ ਨਾ ਸਿੱਧ, ਗੁਰੂ ਬਿੰਦ ਮੁਕਤ ਨਾ ਪਾਵੇ। ਗੁਰੂ ਤੋਂ ਬਗੈਰ ਇਹ ਜੀਵਨ ਜਿਹੜਾ ਇਹ ਮੁਕਤ ਨਹੀਂ ਹੁੰਦਾ। ਗੁਰੂ ਤੋਂ ਬਗੈਰ ਸਾਡੀ ਕੋਈ ਬਾਹ ਨਹੀਂ ਕਿਸੇ ਫੜਨੀ। ਸਾਧੂ ਸੱਚੇ ਪਾਤਸ਼ਾਹ ਬਾਣੀ ਸਮਝਾਉਂਦੇ ਸਾਨੂੰ ਵਾਰ ਵਾਰ, ਭਾਈ ਦੇ ਗੁਰਬਿੰਦ ਗਿਆਨ ਨਾ ਹੋਏ, ਪੁੱਛੋ ਬ੍ਰਹਮੇ ਨਾਰ ਦੇ ਵੇਦ ਪਿਆਸੇ ਕੋਏ। ਕਹਿੰਦੇ ਬਾਣੀ ਗੁਰੂ, ਗੁਰੂ ਹੈ ਬਾਣੀ ਵਿੱਚ ਬਾਣੀ ਅੰਮ੍ਰਿਤ ਸਾਰੇ। ਜੇ ਸਾਧੂਆਂ ਸਾਨੂੰ ਅੰਮ੍ਰਿਤ ਦਾਤ ਬਖਸ਼ ਕੇ ਕੇਸ ਕੰਘਾ ਕੜਾ ਕਿਰਪਾਨ ਕਹਿਰੇ ਬਖਸ਼ੀ ਕੀਤੀ, ਉੱਥੇ ਸੱਚੇ ਪਾਤਸ਼ਾਹ ਨੇ ਸਾਨੂੰ ਜਿਲੇ ਮਹਾਰਾਜ ਆਪਣੀ ਸਾਰੀ ਜੀਵਨ ਦੀ ਲੀਲਾ ਮੁਕਾ ਕਰਕੇ ਸਾਰੀ ਬਰਤਾਵੇ ਕੌਤਕ ਕਰਕੇ ਸ੍ਰੀ ਨਰੇੜ ਸਾਹਿਬ ਦੀ ਧਰਤੀ ਹੈ, ਸ੍ਰੀ ਹਜ਼ੂਰ ਸਾਹਿਬ ਜਗ੍ਹਾ ਪਹੁੰਚਦੇ ਆ, ਉੱਥੇ ਸਿੰਘਾਂ ਦਾ ਬਚਨ ਕਰਦੇ ਵੀ ਸਾਡਾ ਸੱਚਖੰਡ ਨੂੰ ਜਾਣ ਦਾ ਸਮਾਂ ਆਇਆ। ਤੇ ਸਿੰਘਾਂ ਨੇ ਬੇਨਤੀ ਕੀਤੀ ਸਾਡੀ ਬਾਂਹ ਫੜਾ ਕੇ ਜਾਓ ਕਿਸੇ ਨੂੰ, ਜਿੱਦਾਂ ਕਿ ਪਿਛਲੇ ਗੁਰੂ ਕਿਰਪਾ ਕਰਦੇ ਸੀ। ਧੰਨ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਕਿਰਪਾ ਕੀਤੀ, ਕਹਿੰਦੇ ਅੰਮ੍ਰਿਤ ਵੇਲੇ ਗੁਰੂ ਗ੍ਰੰਥ ਸਾਹਿਬ ਦਾ ਪ੍ਰਕਾਸ਼ਮਾਨ ਕਰਕੇ ਤੇ ਕੀਰਤਨ ਕਰੋ, ਦੀਵਾਨ ਸਜਾਓ। ਮਹਾਰਾਜ ਨੇ ਅੰਮ੍ਰਿਤ ਵੇਲੇ ਦੀਵਾਨ ਚ ਹਾਜ਼ਰੀ ਭਰੀ ਤੇ ਗਰੀਬ ਨਵਾਜ ਨੇ ਗੁਰੂ ਗ੍ਰੰਥ ਸਾਹਿਬ ਦੇ ਅੱਗੇ ਪੰਜ ਪੈਸੇ ਨਾਰੀਆਂ ਰੱਖ ਕੇ ਜਿਵੇਂ ਇਤਿਹਾਸ ਵਿੱਚ ਜ਼ਿਕਰ ਆਉਂਦਾ, ਤਿੰਨ ਪ੍ਰਕਰਮਾ ਕਰਕੇ ਖਾਲਸੇ ਨੂੰ ਸੰਬੋਧਨ ਕਰਕੇ ਬਚਨ ਕੀਤਾ ਸੀ। ਭਈ ਆਗਿਆ ਪਈ ਅਕਾਲ ਕੀ ਤਵੇ ਚਲਾਇਓ ਪੰਥ, ਸਭ ਸਿੱਖਣ ਕੋ ਹੁਕਮ ਹੈ ਗੁਰੂ ਮਾਨਿਓ ਗ੍ਰੰਥ। ਗੁਰੂ ਗ੍ਰੰਥ ਜੀ ਮਾਨਿਓ, ਪ੍ਰਗਟ ਗੁਰਾਂ ਕੀ ਦੇਹ। ਸਾਨੂੰ ਮਹਾਰਾਜ ਨੇ ਪਹਿਲਾਂ ਅੰਮ੍ਰਿਤ ਦਾਤ ਦੇ ਕੇ ਕਿਰਪਾ ਕੀਤੀ, ਜਿਨ ਕੀ ਗੋਤ ਜਾਤ ਕੁਲ ਮਾਹੀ, ਸਰਦਾਰੀ ਨਾ ਪਈ ਕਦਾਹੀ, ਤੈਨੂੰ ਕਿ ਮੈਂ ਸਰਦਾਰ ਬਣਾਊਂ, ਯਾਦ ਕਰੇ ਹਮਰੀ ਗੁਰਿਆਈ। ਉਹਨੇ ਸਾਡੇ ਤੇ ਕਿਰਪਾ ਕੀਤੀ, ਸਾਨੂੰ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਦੇ ਲਾਡਾ ਲਾਇਆ ਤੇ ਕਿਰਪਾ ਕੀਤੇ। ਪਹਿਲਾਂ ਬਚਨ ਕੀਤੇ ਵੀ ਖਾਲਸਾ ਅਕਾਲ ਪੁਰਖ ਕੀ ਫੌਜ, ਪ੍ਰਗਟ ਹੋ ਖਾਲਸਾ ਪਰਮਾਤਮ ਕੀ ਮੌਜ, ਜਬ ਲਗ ਖਾਲਸਾ ਰਹੇ ਨਿਆਰਾ, ਤਬ ਰਾ ਤੇਜ ਰੂਮੈ ਸਾਰਾ। ਗਰੀਬ ਨਵਾਜ ਨੇ ਸੱਚੇ ਪਾਸੇ ਸੱਚਖੰਡ ਜਾਣ ਤੋਂ ਪਹਿਲਾਂ ਸਾਨੂੰ ਗੁਰੂ ਗ੍ਰੰਥ ਸਾਹਿਬ ਦੇ ਲਾਡਾ ਲਾਇਆ, ਗੁਰੂ ਗ੍ਰੰਥ ਸਾਹਿਬ ਨੂੰ ਗਿਆਈ ਗੱਦੀ ਤਿਲਕ ਬਖਸ਼ ਕੇ ਗੁਰੂ ਬਣਾਏ ਸਦਾ ਵਾਸਤੇ। ਜਿੱਥੇ ਆਪਾਂ ਰੋਜ਼ ਹੀ ਅਰਦਾਸਾਂ ਕਰਦੇ ਹਾਂ, ਜਿੱਥੇ ਆਪਾਂ ਰੋਜ਼ ਹੀ ਦੇਗ ਚੜਾਉਂਦੇ ਹਾਂ, ਰੋਜ਼ ਹੀ ਸੱਚੇ ਪਾਤਸ਼ਾਹ ਦੇ ਅੱਗੇ ਨਤਮਸਤਕ ਹੁੰਦੇ ਹਾਂ, ਬਾਣੀ ਗੁਰੂ, ਗੁਰੂ ਹੈ ਬਾਣੀ ਵਿੱਚ ਬਾਣੀ ਅੰਮ੍ਰਿਤ ਸਾਰੇ। ਗੁਰਬਾਣੀ ਕਹਿ ਸੇਵਕ ਜਨ ਮਾਨੇ, ਪਰਤਾ ਹੋਈ ਗੁਰੂ ਨਿਸਤਾਰੇ। ਸਾਧੂਆਂ ਨੇ ਕਿਰਪਾ ਕੀਤੀ, ਗੁਰਦੁਆਰਾ ਸਾਰੇ ਇੰਨੇ ਪ੍ਰਬੰਧਕ, ਉਹਨੇ ਸਾਨੂੰ ਆਪ ਰੱਬ ਵਰਗੀਆਂ ਸੰਗਤਾਂ ਦੇ ਦਰਸ਼ਨ ਕਰਵਾਏ ਆ। ਧੰਨ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਦਰਸ਼ਨ ਹੋਏ ਆ। ਗਰੀਬ ਨਾਲ ਕਿਰਪਾ ਕੀਤੀ, ਜਿੰਨੀਆਂ ਸੰਗਤਾਂ ਪਹੁੰਚੀਆਂ ਦੀਵਾਨ ਵਿੱਚ, ਸਾਰਿਆਂ ਦਾ ਬਹੁਤ ਬਹੁਤ ਧੰਨਵਾਦ। ਪ੍ਰਬੰਧਕਾਂ ਦਾ ਬਹੁਤ ਬਹੁਤ ਧੰਨਵਾਦ, ਜਿਨ੍ਹਾਂ ਨੇ ਸੰਗਤ ਦੇ ਦਰਸ਼ਨ ਕਰਵਾਏ ਆ। ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਕੋਟਾਨ ਕੋਟ ਵਾਲੀ ਸ਼ੁਕਰ ਧੰਨਵਾਦ, ਜਿਹੜੇ ਸਾਡੇ ਤੇ ਕਿਰਪਾ ਕਰਕੇ ਖੁੱਲ੍ਹੇ ਦਰਸ਼ਨਾਂ ਦੇ ਬਖਸ਼ਦੇ ਆ, ਜਿਹੜੇ ਅੰਮ੍ਰਿਤ ਵੇਲੇ ਤੋਂ ਹੁਣ ਤੱਕ ਪਾਤਸ਼ਾਹ ਰਹਿਮਤਾਂ ਕਰ ਰਹੇ ਆ। ਗਰੀਬ ਨਾਲ ਕਿਰਪਾ ਕਰਨ, ਸਾਨੂੰ ਗੁਰਸਿੱਖੀ ਜੀਵਨ ਨਾ ਬਾਣੀ ਦੇ ਦਾਤਾਂ ਸੇਵਾ ਸਿਮਰੀ ਦਾਤ ਬਖਸ਼ੀ ਕਰਨ, ਜੇ ਨਾ ਸਾਡਾ ਇਹ ਮਨੁੱਖਾ ਜੀਵਨ ਸਫਲਾ ਹੋ ਸਕਦਾ। ਗੁਰੂ ਵਾਲੇ ਬਣੀਏ, ਗੁਰੂ ਕੇ ਜਹਾਜ਼ੇ ਚੜ੍ਹੀਏ, ਗੁਰੂ ਦੀ ਗੱਲ ਸੁਣੀਏ, ਗੁਰੂ ਨਾਲ ਪਿਆਰ ਕਰੀਏ, ਗੁਰੂ ਦੇ ਸੱਚੇ ਪਾਸੇ ਦਬਾ ਤੇ ਨਤਮਸਤਕ ਹੋਈਏ। ਜੋ ਮਹਾਰਾਜ ਬਚਨ ਕੀਤਾ ਵੀ ਹਰ ਇੱਕੋ ਦਾਤਾ ਮੰਗੀ, ਹਰ ਇੱਕ ਧਿਆਈਏ, ਹਰ ਇੱਕੋ ਦਾਤਾ ਸੇਵੀਏ, ਮਨ ਚਿੰਦਿਆ ਪਾਈਏ। ਜੇ ਦੂਜੇ ਪਾਸੇ ਮੰਗੀਏ ਤਾਂ ਇਲਾਜ ਮਰਾਈਏ। ਆਪਾਂ ਮੰਗਣਾ ਗੁਰੂ ਗ੍ਰੰਥ ਸਾਹਿਬ ਕੋਲੋਂ, ਨਤਮਸਤਕ ਹੋਣਾ ਗੁਰੂ ਗ੍ਰੰਥ ਸਾਹਿਬ ਜੀ ਨੂੰ, ਲੜ ਲੱਗਣਾ ਗੁਰੂ ਗ੍ਰੰਥ ਸਾਹਿਬ ਜੀ ਨੂੰ ਦੇ, ਗੁਰੂ ਗ੍ਰੰਥ ਸਾਹਿਬ ਦੇ ਅੱਗੇ ਖੜੇ ਹੋ ਕੇ ਅਰਦਾਸ ਕਰਨੀ ਆ। ਜੋ ਪਾਤਸ਼ਾਹ ਨੇ ਕਿਰਪਾ ਕੀਤੀ ਆ, ਸਾਨੂੰ ਜੋ ਸਿੱਖਿਆ ਦਿੱਤੀ ਆ, ਕਈ ਕੇਸਾਂ ਦੀ ਬੇਅਦਬੀ ਨਹੀਂ ਕਰਨੀ, ਜਾਗ ਜ਼ਰੂਰ ਤੰਬਾਕੂ ਕੋ ਨਸ਼ਾ ਨਹੀਂ ਵਰਤਣਾ, ਮੀਟ ਆਂਡਾ ਮੱਛੀ ਸ਼ਰਾਬ ਜਾਂ ਨਹੀਂ ਵਰਤਣੀਆਂ, ਪਰਤਾਂ ਤੇ ਪਰਤਾਂ ਦਾ ਤਿਆਗ ਰੱਖਣਾ। ਪਾਤਸ਼ਾਹ ਕਿਰਪਾ ਕਰਦੇ ਗੁਰਸਿੱਖ ਮੀਤ, ਚੱਲੋ ਗੁਰ ਚਾਲੀ, ਜੋ ਗੁਰ ਕਹੇ ਸੋਈ ਭਲ ਮੰਨੋ। ਹਰ

ਕਥਾ ਨਿਰਾਲੀ ਗਰੀਬ ਨਾਲ ਕਿਰਪਾ ਕਰਨ ਇਹਨੇ ਸਮੇਂ ਦੀ ਹਾਰ ਹੀ ਪ੍ਰਵਾਨ ਕਰਨੀ ਬੋਲਦਿਆਂ ਹੋਈਆਂ ਅਨੇਕਾਂ ਹੀ ਭੁੱਲਾ ਬੋਲਦਿਆਂ ਤੋਂ ਸੱਚੇ ਪਾਤਸ਼ਾਹ ਰਹਿਮਤ ਕਰਨ ਅੱਗੇ ਵਾਤੇ ਸੁਮਤ ਬਖਸ਼ੀ ਕਰਨ ਗਰੀਬ ਨਾਥ ਜੀ ਸਾਰੇ ਫਤਿਹ ਬੁਲਾਈਏ।

ਸ਼ਾਮਾਂ ਦੇ ਦੀਵਾਨ ਦੇ ਵਿੱਚ ਗੁਰੂ ਗ੍ਰੰਥ ਸਾਹਿਬ ਜੀ ਦੀ ਗੋਦ ਦਾਨਿਕ ਮਹਾਰਾਜ ਸਾਧ ਸਿੰਘ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਇਹ ਸਨ ਸੰਤ ਬਾਬਾ ਅਜੀਤ ਸਿੰਘ ਜੀ, ਮੁਖੀ ਨਿਰਮਲ ਕੁਟੀਆ ਜੌਲਾਂ ਤੋਂ ਸੰਪਰਦਾ ਹੋਥੀ ਮਰਦਾਨ, ਜਿਨ੍ਹਾਂ ਨੇ ਫਿਰ ਦ੍ਰਿੜ ਕਰਵਾਇਆ ਵੀ ਗੁਰੂ ਵਾਲੇ ਬਣਨਾ ਕਿਉਂ ਜ਼ਰੂਰੀ ਹੈ। ਗੁਰੂ ਹੀ ਇੱਕ ਹੈ ਜੋ ਆਪਾਂ ਨੂੰ ਪਾਰ ਉਤਾਰਾ ਕਰ ਸਕਦਾ ਹੈ, ਅਤੇ ਜਿਹੜਾ ਇਸ ਜਥੇ ਦਾ ਮਿਸ਼ਨ ਹੈ ਜੀ, ਉਹ ਇਹੋ ਹੀ ਹੈ ਵੀ ਗੁਰੂ ਦੇ ਨਾਲ ਜੋੜਨਾ, ਅੰਮ੍ਰਿਤ ਸੰਚਾਰ ਕਰਕੇ ਜੋ ਕਿ ਦਸਮ ਪਾਤਸ਼ਾਹ ਨੇ ਵਿਧੀ ਬਣਾ ਦਿੱਤੀ ਵੀ ਖੰਡੇ ਦੀ ਪੌੜ ਆਪਾਂ ਛਕਣੀ ਹੈ ਗੁਰੂ ਵਾਲੇ ਬਣਨ ਵਾਸਤੇ। ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਹਜ਼ੂਰੀ ਵਿੱਚ ਪੰਜ ਸਿੰਘ ਖੰਡੇ ਬਾਟੇ ਦਾ ਪੌੜ ਤਿਆਰ ਕਰਦੇ ਹਨ, ਅਤੇ ਉਹ ਵਿਧੀ ਰਾਹੀਂ ਆਪਾਂ ਗੁਰੂ ਨਾਲ ਗੁਰੂ ਵਾਲੇ ਬਣ ਸਕਦੇ ਹਾਂ। ਭਾਈ ਡੱਲੇ ਬਾਰੇ ਦੱਸਿਆ ਵੀ ਉਹ ਕਿਸ ਤਰ੍ਹਾਂ ਸਪਿਰਿਟ ਨਹੀਂ ਸੀਗਾ, ਪਰ ਫਿਰ ਗੁਰੂ ਸਾਹਿਬ ਨੇ ਉਹਨੇ ਉੱਥੇ ਵੀ ਕਿਰਪਾ ਕੀਤੀ, ਉਹਨੇ ਵੀ ਅੰਮ੍ਰਿਤ ਛੱਕ ਕੇ ਸਾਰਿਆਂ ਨੇ ਗੁਰੂ ਵਾਲੇ ਬਣੇ। ਨਹੀਂ ਤਾਂ ਡੱਲੇ ਨੂੰ ਇਹ ਸੀਗਾ ਵੀ ਤੈਨੂੰ ਇੱਕ ਸੂਈ ਜਿੰਨੀ ਜਗ੍ਹਾ ਵੀ ਨਹੀਂ ਮਿਲਣੀ, ਉੱਥੇ ਅੱਗੇ ਜਾ ਕੇ ਤੂੰ ਗੁਰੂ ਵਾਲਾ ਜ਼ਰੂਰ ਬਣ। ਸੋ ਆਪਾਂ ਵੀ ਸਾਰੇ ਇਸ ਜੋ ਮਿਸ਼ਨ ਦੇ ਬਾਰੇ ਬਾਬਾ ਜੀ ਨੇ ਦੱਸਿਆ ਹੈ ਉਸ ਵੱਲ ਚੱਲੀਏ, ਗੁਰੂ ਵਾਲੇ ਬਣੀਏ। ਗੁਰਦੁਆਰਾ ਸਾਹਿਬ ਇਸ ਸਾਲ 3 ਵਾਰੀ ਅੰਮ੍ਰਿਤ ਸੰਚਾਰ ਆਪਾਂ ਕੀਤਾ ਹੈ, ਸੋ ਕੋਈ ਵੀ ਤੁਹਾਡੇ ਤੋਂ ਸੰਗਤ ਦੇ ਵਿੱਚੋਂ ਅੰਮ੍ਰਿਤ ਖੰਡੇ ਦੀ ਪੌੜ ਲੈਣਾ ਚਾਹੁੰਦਾ ਹੈ, ਤੁਸੀਂ ਜ਼ਰੂਰ ਸਾਡੇ ਕੋਲ ਨਾਂ ਆਪਣਾ ਲਿਖਾਓ। ਜਥਾ ਵੀ ਆਇਆ ਹੈ, ਇਹਨਾਂ ਨੂੰ ਵੀ ਆਪਾਂ ਬੇਨਤੀ ਕਰ ਸਕਦੇ ਹਾਂ ਵੀ ਅੰਮ੍ਰਿਤ ਸੰਚਾਰ ਕਰਕੇ ਜੇ ਕੋਈ ਵੀ ਤਿਆਰ ਹੁੰਦਾ ਤਾਂ ਆਪਾਂ ਉਸ ਦੇ ਰਾਹੀਂ ਗੁਰੂ ਨਾਲ ਜੋੜ ਸਕਦੇ ਹਾਂ। ਸੋ ਅਸੀਂ ਬਹੁਤ ਹੀ ਧੰਨਵਾਦੀ ਹਾਂ ਬਾਬਾ ਜੀ ਦੇ ਅਤੇ ਨਾਲ ਉਹਨਾਂ ਦੇ ਜੋ ਜਥਾ ਪਹੁੰਚਿਆ ਹੈ, ਸਾਰਿਆਂ ਨੂੰ ਜੀ ਆਇਆਂ ਕਹਿੰਦੇ ਹਾਂ, ਧੰਨਵਾਦ ਕਰਦੇ ਹਾਂ, ਬੇਨਤੀ ਕਰਦੇ ਹਾਂ ਵੀ ਬਾਬਾ ਜੀ ਨੂੰ ਆ ਕੇ ਗੁਰੂ ਘਰ ਵੱਲੋਂ ਸਨਮਾਨਿਤ ਕੀਤਾ ਜਾਣਾ ਹੈ। ਮੈਂ ਬੇਨਤੀ ਕਰਦਾ ਹਾਂ ਵੀ ਭਾਈ ਰਣਜੀਤ ਸਿੰਘ ਤੁਸੀਂ ਵੀ ਆ ਜਾਓ, ਪਿੱਛੋਂ ਹੋਰ ਸਿੰਘ ਜਿਹੜੇ ਪਿੱਛੇ ਆਉਣਾ ਚਾਹੁੰਦੇ ਆ ਜਾਣ ਬਾਬਾ ਜੀ ਦੇ ਨਾਲ, ਅਤੇ ਆਪਾਂ ਉਹਨਾਂ ਨੂੰ ਸਨਮਾਨਿਤ ਕਰਨਾ ਹੈ ਗੁਰੂ ਘਰ ਵੱਲੋਂ।

ਫਿਰ ਧੰਨਵਾਦੀ ਹਾਂ ਜਥੇ ਦਾ। ਜਿਸ ਤਰ੍ਹਾਂ ਮੈਂ ਦੱਸਿਆ ਵੀ 1983 ਦੇ ਵਿੱਚ ਦਾਸ ਅਤੇ ਦਾਸ ਦੇ ਸਾਰੇ ਪਰਿਵਾਰ ਨੇ ਆਪਣੇ ਯੂਨੀਵਰਸਿਟੀ ਬਾਬਾ ਗਿਆਨ ਸਿੰਘ ਜੀ ਜੋੜਾਂ ਵਾਲੇ ਜੋ ਇਹਨਾਂ ਤੋਂ ਪਹਿਲਾਂ ਸਨ ਉਹਨਾਂ ਨੇ ਜਥਾ ਲੈ ਕੇ ਆਏ ਸਨ, ਅੰਮ੍ਰਿਤ ਸੰਚਾਰ ਕੀਤਾ ਸੀਗਾ ਅਤੇ ਬਹੁਤ ਪੁਰਾਣੀ ਜੁੜੇ ਸਨ। ਸੋ ਇਸੇ ਤਰ੍ਹਾਂ ਹੀ ਇਸ ਜਥੇ ਦਾ ਮਿਸ਼ਨ ਇਹੋ ਹੀ ਹੈ ਵੀ ਸਾਰੇ ਥਾਂ 'ਤੇ ਜਾ ਕੇ ਆਪਾਂ ਗੁਰੂ ਦੇ ਨਾਲ ਜੋੜਨਾ ਹੈ ਜੀ। ਸੋ ਹੁਣ ਬੇਨਤੀ ਕਰਦੇ ਹਾਂ ਭਾਈ ਸੁਰਜੀਤ ਸਿੰਘ ਜੀ ਰਸੀਦ ਦੇ ਉਹਨਾਂ ਦਾ ਜਥਾ ਉਹ ਸੰਗਤਾਂ ਨੂੰ ਗੁਰਬਾਣੀ ਨਾਲ ਜੋੜਨਗੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

ਮਿਲਾਂ ਚੁੱਕਾਂ ਦੇਖੇ ਮਾਂ ਫਤਿਹ ਬੁਲਾਓ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੋ ਠਾਕੁਰ ਤੁਮ ਪਹਿਲੇ

ਗੁਰਨਾ ਜੀ ਸਤਨਾਮ ਸ੍ਰੀ ਵਾਹਿਗੁਰੂ ਇੱਕ ਓਅੰਕਾਰ ਵਾਹਿਗੁਰੂ ਜੀ ਕੀ ਫਤਿਹ ਸ੍ਰੀ ਭਗਵਤੀ ਜੀ ਸਹਾਏ ਵਾਰ ਸ੍ਰੀ ਭਗਵਤੀ ਜੀ ਕੀ ਪਾਤਸ਼ਾਹੀ ਦਸਵੇਂ ਪ੍ਰਥਮ ਭਗਵਤੀ ਸਿਮਰਕਾ ਗੁਰੂ ਨਾਨਕ ਲਈ ਧਿਆਏ ਫਿਰੰਗਤ ਗੁਰ ਤੇ ਅਮਰਦਾਸ ਰਾਮਦਾਸੇ ਹੋਈ ਸਹਾਏ ਅਰਜੁਨ ਹਰ ਗੋਬਿੰਦ ਨੂੰ ਸਿਮਰਾਂ ਸ੍ਰੀ ਹਰਿ ਰਾਏ ਸ੍ਰੀ ਹਰਿ ਕ੍ਰਿਸ਼ਨ ਧਿਆਈਐ ਜਿਸ ਜਿੱਠੇ ਸਭ ਦੁਖ ਜਾਏ ਤੇਗ ਬਹਾਦਰ ਸਿਮਰੈ ਕਰਨ ਉਨ ਦਿਆਵੇ ਧਾਏ ਸਭ ਥਾਂ ਈ ਹੋਏ ਸਹਾਇ ਦਸਵੇਂ ਪਾਤਸ਼ਾਹ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਜੀ ਸਭ ਥਾਂ ਈ ਹੋਏ ਸਹਾਇ ਦਸਾਂ ਪਾਤਸ਼ਾਹੀਆਂ ਦੀ ਜੋਤ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਦੇ ਦਾਗ ਦਾ ਧਿਆਨ ਧਰਕੇ ਬੋਲੋ ਜੀ ਪੰਜਾਂ ਪਿਆਰਿਆਂ ਚੌਹਾਂ ਸਭ ਜਾਦਿਆਂ ਚਾਲੀ ਮੁਕਤਿਆਂ ਹੱਟੀਆਂ ਜਪੀਆਂ ਤਪੀਆਂ ਜਿਨਣਾ ਜਪਿਆ ਵੰਡ ਕੇ ਛਕਿਆ ਦੇਗ ਚਲਾਈ ਤੇਗ ਵਾਈ ਦੇਗ ਕਿੰਡਿਠ ਕੀਤਾ ਤਿੰਨਾਂ ਪਿਆਰਿਆਂ ਸਚਿਆਰਿਆਂ ਦੀ ਕਮਾਈ ਦਾ ਧਿਆਨ ਧਰਕੇ ਖਾਲਸਾ ਜੀ ਸਾਹਿਬ ਬੋਲੋ ਜੀ ਜਿਨ੍ਹਾਂ ਸਿੰਘਾਂ ਸਿੰਘਣੀਆਂ ਨੇ ਧਰਮ ਹੇ ਸੀਸ ਦਿੱਤੇ ਬੰਦ ਬੰਦ ਕਟਾਏ ਖੋਪਰੀਆਂ ਲੁਹਾਈਆਂ ਚਰਖੜੀਆਂ ਤੇ ਚੜ੍ਹੇ ਆਰਿਆਂ ਨੂੰ ਚੜਾਏ ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ ਧਰਮ ਨਿਹਾਰਿਆ ਸਿੱਖੀ ਕੇਸਰ ਸਵਸਨ ਸਿੰਘ ਨਿਭਾਈ ਤਿੰਨਾਂ ਦੀ ਕਮਾਈ ਦਾ ਧਿਆਨ ਧਰਕੇ ਖਾਲਸਾ ਜੀ ਸਾਹਿਬ ਬੋਲੋ ਜੀ ਪੰਜਾਂ ਤਖਤਾਂ ਸਰਬੱਤ ਗੁਰਦੁਆਰਿਆਂ ਦਾ ਧਿਆਨ ਧਰਕੇ ਬੋਲੋ ਜੀ ਪ੍ਰਥਮੇ ਸਰਬੱਤ ਖਾਲਸਾ ਜੀ ਕੀ ਅਰਦਾਸ ਹੈ ਜੀ ਸਰਬੱਤ ਖਾਲਸਾ ਜੀ ਕੋ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਚਿਤਾਵੇ ਚਿਤਾਵਨ ਕਾ ਸਦਕਾ ਸਰਬ ਸੁਖੋਏ ਜਹਾਂ ਜਹਾਂ ਖਾਲਸਾ ਜੀ ਸਾਹਿਬ ਤਹਾ ਤਹਾ ਰਸ਼ਰਿਆ ਦਿਗ ਤੇ ਫਤਿਹ ਬਿਰਦ ਕੀ ਪਾਏ ਪੰਥ ਕੀ ਜੀ ਸ੍ਰੀ ਸਾਹਿਬ ਜੀ ਸਾਹਿਬ ਖਾਲਸਾ ਜੀ ਕੇ ਬੋਲ ਬਾਲੇ ਬੋਲੋ ਜੀ ਸਿੱਖਾਂ ਨੂੰ ਸਿੱਖੀ ਦਾਨ ਕੇਸ ਦਾਨ ਰਹੇ ਦਾਨ ਵਿਵੇਕ ਦਾਨ ਵਿਸਾਹ ਦਾਨ ਭਰੋਸਾ ਦਾਨ ਦਾਨਾ ਸਰਦਾਨ ਨਾਮ ਦਾਨ ਸ੍ਰੀ ਅੰਮ੍ਰਿਤਸਰ ਸਾਹਿਬ ਜੀ ਕੇ ਦਰਸ਼ਨ ਇਸ਼ਨਾਨ ਚਮਕਿਆਂ ਝੰਡੇ ਮੁੰਗੇ ਜੁਗੋ ਜੁਗ ਅਟਲ ਧਰਮ ਕਾ ਜੈਕਾਰ ਬੋਲੋ ਜੀ ਸਿੱਖਾਂ ਦਾ ਮਨ ਨੀਵਾਂ ਮਤ ਉੱਚੀ ਮਤ ਪਤ ਕਰ ਕਾ ਆਪ ਵਾਹਿਗੁਰੂ ਹੈ ਅਕਾਲ ਪੁਰਖ ਆਪਣੇ ਪੰਥ ਦੇ ਸਦਾ ਸਹਾਇਤਾ ਤਾਰ ਜੀ ਸ੍ਰੀ ਨਨਕਾਣਾ ਸਾਹਿਬ ਤੇ ਹੋਰ ਗੁਰਦੁਆਰਿਆਂ ਗੁਰਧਾਮਾਂ ਜਿਨ੍ਹਾਂ ਤੋਂ ਪੰਥ ਨੂੰ ਵਿਛੋੜਿਆ ਗਿਆ ਖੁੱਲੇ ਦਰਸ਼ਨਦਾਰ ਸੇਵਾ ਸੰਭਾਲ ਦਾ ਦਾਨ ਪਿਆਰੇ ਖਾਲਸਾ ਜੀ ਨੂੰ ਬਖਸ਼ੋ ਨਿਮਾਣਿਓ ਕੇ ਮਾਣ ਨਿਤਾਣਿਓ ਕੇ ਤਾਂ ਨਿਉਟਿਆਂ ਦੀ ਓਟ ਸੱਚੇ ਪਿਤਾ ਵਾਹਿਗੁਰੂ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀਓ ਦੋਏ ਕਰ ਜੋੜ ਕਰੂੰ ਅਰਦਾਸ ਤੁਤ ਭਾਵੇ ਤਾਂ ਆਣੇ ਰਾਸ ਮਹਾਰਾਜ ਜੀ ਆਪ ਜੀ ਦੇ ਚਰਨਾਂ ਅਰਦਾਸ ਬੇਨਤੀ ਆਪ ਜੀ ਦੀ ਮਹਾਨ ਬਖਸ਼ਿਸ਼ ਹੋਈ ਪਾਵਨ ਹਜ਼ੂਰੀ ਅੰਦਰ ਰਾਤਰੀ ਦੇ ਦੀਵਾਨ ਸਜਾਏਗਾ ਸਜੇ ਹੋਏ ਦੀਵਾਨਾਂ ਵਿੱਚ ਆਰਤੀ ਸ਼ਬਦ ਕੀਰਤਨ ਮਹਾਂਪੁਰਖਾਂ ਦੁਆਰਾ ਮਹਾਰਾਜ ਜੀ ਗੁਰਮਤਿ ਵਿਚਾਰਾਂ ਹੋਈਆਂ ਉਪਰੰਤ ਅੰਮ੍ਰਿਤ ਬਾਣੀ ਦੇ ਸ਼ਬਦ ਕੀਰਤਨ ਆਏ ਮਹਾਰਾਜ ਜੀ ਸਮੁੱਚੀ ਸੇਵਾ ਨਿਭਾਉਂਦਿਆਂ ਬਾਣੀ ਪੜ੍ਹਦਿਆਂ ਕੀਰਤਨ ਕਰਦਿਆਂ ਵਿਚਾਰਾਂ ਕਰਦਿਆਂ ਆਪ ਜੀ ਦੀ ਸੇਵਾ ਸੰਭਾਲ ਕਰਦੇ ਹੋ ਜਾਂ ਬੇਅੰਤ ਭੁੱਲਾਂ ਬਖਸ਼ ਦੇਣੀਆਂ ਜੀ ਅੱਗੇ ਵਾਸਤੇ ਸਮਰਥ ਬਖਸ਼ਿਸ਼ ਕਰਨੀ ਸ਼ੁੱਧ ਗੁਰਬਾਣੀ ਗਾਇਨ ਕਰਨ ਦਾ ਬਾਅਦ ਉੱਤਮ ਬਖਸ਼ਿਸ਼ ਕਰਨਾ ਬਾਣੀ ਦਾ ਭਾਵ ਆਈਆਂ ਸੰਗਤਾਂ ਦੇ ਹਿਰਦਿਆਂ ਤੇ ਵਸਾਉਣਾ ਆਈਆਂ ਸੰਗਤਾਂ ਦੀ ਹਾਰੀ ਦਰ ਪ੍ਰਵਾਨ ਕਰਨੀ ਸਭਨਾਂ ਦੀਆਂ ਤਿਲ ਫੁਲ ਭੇਟਾਵਾਂ ਦਰ ਪ੍ਰਵਾਨ ਕਰਨੀਆਂ ਸਭਨਾਂ ਨੂੰ ਧਰਮ ਕਰਨ ਆਮਦਾਨ ਗੁਰਸਿੱਖੀ ਜੀਵਨ ਬਖਸ਼ਿਸ਼ ਕਰਨਾ ਚੜ੍ਹਦੀ ਕਲਾ ਬਖਸ਼ਿਸ਼ ਕਰਨੀ ਕਿਰਪਾ ਕਰਨੀ ਮਹਾਰਾਜ ਜੀ ਦੁੱਖਾਂ ਕਲੇਸ਼ਾਂ ਰੋਗਾਂ ਦਾ ਨਾਸ ਕਰਨਾ ਜੀ ਸੁੱਖਾਂ ਦਾ ਪ੍ਰਕਾਸ਼ ਕਰਨਾ ਦੇਸ਼ਾਂ ਵਿਦੇਸ਼ਾਂ ਵਿੱਚ ਰੱਖਿਆ ਬਖਸ਼ਿਸ਼ ਕਰਨੀ ਮਹਾਰਾਜ ਜੀ ਬੇਅੰਤ ਸੰਗਤਾਂ ਦੂਰ ਦੁਰਾਡੇ ਬੈਠੇ ਘਰਾਂ ਵਿੱਚ ਲਾਈਵ ਗੁਰਬਾਣੀ ਦੇ ਜਾਪ ਸਰਵਣ ਕਰ ਰਹੀਆਂ ਹਨ ਜਾਪ ਸਰਵਣ ਕਰਦੇ ਆਪ ਜੀ ਦਾ ਧੰਨਵਾਦ ਕਰਦੇ ਆ ਬੇਅੰਤ ਮੈਂ ਗੁਰੂ ਘਰ ਵਾਸਤੇ ਗੁਰੂ ਘਰ ਦੇ ਸੇਵਾਦਾਰਾਂ ਸਿੰਘਾਂ ਵਾਸਤੇ ਆਲਣ ਭੇਟਾ ਕੀਤੀ ਮਹਾਰਾਜ ਜੀ ਸਾਰੀ ਸੰਗਤ ਦੀ ਹਾਜ਼ਰੀ ਦਰ ਪ੍ਰਵਾਨ ਕਰਨੀ ਸਭਨਾਂ ਦੀ ਮਾਇਆ ਸਫਲੀ ਕਰਨੀ ਕਿਰਤ ਕਮਾਈਆਂ ਵਿੱਚ ਬਰਕਤਾਂ ਪਾਉਣੀਆਂ ਸ਼ਰਧਾ ਭਾਵਨਾਵਾਂ ਸੰਪੂਰਨ ਕਰਨੀਆਂ ਆਪ ਦਰ ਘਰ ਦੇ ਸੇਵਕ ਸਰਦਾਰ ਇਕਬਾਲ ਸਿੰਘ ਪਨੇਸਰ ਵੱਲੋਂ ਸੰਦੀਪ ਕੌਰ ਪਨੇਸਰ ਦੇ ਜਨਮ ਦਿਨ ਦੀ ਖੁਸ਼ੀ ਵਿੱਚ ਸ਼ੁਕਰਾਨਾ ਕਰਦੇ ਹੋਏ ਅਰਦਾਸ ਬੇਨਤੀ ਕਰਦੇ ਨੇ ਕਿਰਪਾ ਕਰਨੀ ਸੇਵਕ ਪੁਰਾਣ ਨੂੰ ਚੜ੍ਹਦੀ ਕਲਾ ਬਖਸ਼ਿਸ਼ ਕਰਨੀ ਤੰਦਰੁਸਤੀਆਂ ਪ੍ਰਦਾਨ ਕਰਨੀਆਂ ਦਰ ਘਰ ਦੇ ਸੇਵਕ ਪ੍ਰਭ ਮੀਤ ਸਿੰਘ ਮਹਾਰਾਜ ਜੀ ਆਪ ਜੀ ਨੇ ਸਫਲਤਾ ਕਾਮਯਾਬੀ ਬਖਸ਼ਿਸ਼ ਕੀਤੀ ਪਰਿਵਾਰ ਵੱਲੋਂ ਧੰਨਵਾਦ ਕਰਦੇ ਅਰਦਾਸ ਬੇਨਤੀ ਕਰਦੇ ਨੇ ਕਿਰਪਾ ਕਰਨੀ ਮਹਾਰਾਜ ਸੇਵਕ ਪਰਿਵਾਰਾਂ ਨੂੰ ਹੋਰ ਤਰੱਕੀਆਂ ਬਖਸ਼ਿਸ਼ ਕਰਨੀਆਂ ਚੜ੍ਹਦੀ ਕਲਾ ਬਖਸ਼ਿਸ਼ ਕਰਨੀ ਜੀ ਊਸ਼ਾ ਦੀ ਸਿਹਤ ਤੰਦਰੁਸਤੀ ਅਤੇ ਚੜ੍ਹਦੀ ਕਲਾ ਦੀ ਅਰਦਾਸ ਬੇਨਤੀ ਕਰਦਿਆਂ ਦੁਰਗਾ ਬੀਰੂ ਤੋਂ ਰਾਜੂ ਗੁਰੂ ਕੇ ਲੰਗਰਾਂ ਵਾਸਤੇ $201 ਮਾਇਆ ਭੇਟਾ ਕਰਦਿਆਂ ਨੂੰ ਕਿਰਪਾ ਕਰਨੀ ਜੀ ਸੇਵਕ ਪਰਿਵਾਰਾਂ ਦੀ ਭੇਟਾ ਦਰ ਪ੍ਰਵਾਨ ਕਰਨੀ ਪਰਿਵਾਰ ਨੂੰ ਚੜ੍ਹਦੀ ਕਲਾ ਬਖਸ਼ਿਸ਼ ਕਰਨਾ ਦੇਰ ਉਤਾ ਤੰਦਰੁਸਤੀਆਂ ਪ੍ਰਦਾਨ ਕਰਨੀਆਂ ਕਿਰਪਾ ਕਰੋ ਮਹਾਰਾਜ ਜੀ ਸਿੱਖ ਪੰਥ ਵਿੱਚ ਏਕਤਾ ਪ੍ਰੇਮ ਭਾਵਨਾ ਦੀ ਦਾਤ ਬਖਸ਼ਿਸ਼ ਕਰਨੀ ਜੀ ਖਾਲਸਾ ਪੰਥ ਨੂੰ ਚੜ੍ਹਦੀ ਕਲਾ ਬਖਸ਼ਿਸ਼ ਕਰਨੀ ਇਸ ਵੇਲੇ ਦੀਵਾਨਾਂ ਦੀ ਸੰਪੂਰਨਤਾ ਹੋਈ ਪਾਵਨ ਪਵਿੱਤਰ ਹੁਕਮਨਾਮਾ ਬਖਸ਼ ਕੇ ਸੰਗਤਾਂ ਨੂੰ ਕਰਤਾਰ ਕਰੋ ਜੀ ਸੇ ਗੁਰਮੁਖ ਪਿਆਰੇ ਮੇਰੇ ਨਾਲ ਜਿੰਨਾ ਮਿਲਿਆ ਆਪ ਜੀ ਦਾ ਨਾਮ ਚਿਤਾਵੇ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ
ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਦੁਹਰਾ ਆਗਿਆ ਪਹੀ ਅਕਾਲ ਕੀ, ਤਬੀ ਚਲਾਇਓ, ਸਭ ਸਿੱਖਣ ਕੋ ਹੁਕਮ ਹੈ, ਗੁਰੂ ਮਾਨਿਓ, ਗੁਰੂ ਗ੍ਰੰਥ ਜੀ ਮਾਨਿਓ, ਪ੍ਰਗਟ ਗੁਰਾ ਕੀ, ਜੋ ਪ੍ਰਭ ਕੋ ਮਿਲਬੋ ਚਾਹੇ, ਖੋਜ ਸ਼ਬਦ ਮੈਂ, ਰਾਜ ਕਰੇਗਾ ਖਾਲਸਾ, ਆਇਆ ਕੀ ਰਹਿਣਾ, ਪਾਰ ਹੋਏ ਸਾ ਮਿਲੇਂਗੇ ਬੱਚੇ ਸ਼ਰਨ ਜੋ। ਵਾਹਿਗੁਰੂ ਨਾਮ ਜਹਾਜ਼ ਹੈ, ਚੜੇ ਸੋ ਉਤਰੇ, ਜੋ ਸ਼ਰਦਾ ਕਰ ਸੇਮ ਦੇ, ਗੁਰਪਾਰ ਉਤਾਰਨ ਖੰਡਾ ਜਾ ਕੇ।

ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸੋਰਠ ਮਹੱਲਾ ਚੌਥਾ। ਪੰਚ ਪਦਾ ਅਚਰ ਚਰੈ ਤਾਂ ਸਿੱਧ ਹੋਈ, ਸਿੱਧੀ ਤੇ ਬੁਧ ਪਾਈ। ਪ੍ਰੇਮ ਕੇਸਰ ਲਾਗੇ ਤਨ ਭੀਤਰ, ਤਾਂ ਬ੍ਰਹਮ ਕਾਟਿਆ ਜਾਇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ। ਸੋਹਿਲਾਰਾ ਗੋੜੀ ਦੀਤੀ ਮਹੱਲਾ ਪਹਿਲਾ ਗੋਵੰਕਾਰ ਸਤਿਗੁਰ ਪ੍ਰਸਾਦ। ਜੇ ਘਰ ਕਿਰਤਾ ਕੀਏ ਕਰਤੀ ਕਾ ਹੋਏ ਵਿਚਾਰੋ, ਤਿਤ ਕਿਰਕਾਓ ਸੋਹਿਲਾ ਜੂਰੋ ਤੁਮ ਮਾਰੋ। ਤੁਮ ਕਾ ਵਹੋ ਮੇਰੇ ਨਿਰਭੋ ਕਾ ਸੋਹਿਲਾ ਹੁ ਵਾਰੀ, ਜਿਸ ਵੇਲੇ ਸਦਾ ਸੁਖ ਹੋਏ ਰਹਾਓ। ਨਿਤ ਨਿਤ ਜੀਅੜੇ ਸੰਭਾਲਿਅਨ ਦੇਖ ਗਾ ਦੇਵਨ ਹਾਰ, ਤੇਰੇ ਦਾਨੇ ਕੀਮਤ ਨਾ ਪਵੈ ਤੇ ਦਾਤੇ ਕੌਣ ਸੰਭਾਰ। ਸੰਬਰ ਸਾਹਾ ਲਿਖਿਆ ਮਿਨ ਕਿਰਪਾਓ, ਤੇਲ ਦੇਵ ਸੱਜਣ ਅਸ ਦੁਨੀਆਂ ਜੋ ਹੋਵੇ ਸਾਹ ਵਿੱਚੋਂ ਮੇਲ। ਘਰ ਘਰ ਕਿਉਂ ਪਹੁੰਚਾ ਤੁਦੜੇ ਨੀ ਪਹੁੰਚ, ਸਦਨ ਹਾਰਾ ਸਿਮਰੀਏ ਨਾਮ ਛੇ ਦੇ ਅਵੰਦਰਾ ਕਾਸਾ ਮਹਲਾ ਪਹਿਲਾ। ਛੇ ਘਰ ਛੇ ਗੁਰ ਛੇ ਉਦੇਸ਼, ਗੁਰ ਗੁਰ ਇੱਕ ਵੇਤਨੇ ਗਵਾਬਾ। ਜੇ ਕਰ ਕਰਤੇ ਕੀਰਤ ਹੋਏ ਸੋ ਕਰ ਰਾਹ ਕੁਡਾ ਹੀ ਕੌਣ ਨਿਰਾਉ। ਵਿਸਵੇ ਤਸਿਆਂ ਘੜੀਆਂ ਪੈਰਾ, ਤਿੱਤੀ ਵਾਰੀ ਮਾਉ ਹੋਆ। ਸੂਰਜ ਇਹ ਕੋਲਤਨੇ ਕਿਨਾਰ ਕਰਦੇ ਕੇ ਕੇ ਤੇਰੇ ਸਰਾਗ ਦੁਨਾਤਰੀ ਮਹਲਾ ਪਹਿਲਾ। ਗਗਨ ਮੈਂ ਥਾਲ ਰਵ ਚੰਦ ਦੀਪਕ ਬਣੀ, ਤਾਰਕਾ ਮੰਡਲ ਜਨਕ ਮੋਤੀ। ਧੂਪ ਮਨ ਆਨ ਲੋ ਪਾਉਣ ਚੋਰੋ, ਕਰੇ ਚਗਲ ਬੰਦਰਾ ਫੁਲੰਤ ਜੋਤੀ। ਕੈਸੀ ਆਰਤੀ ਹੋਏ ਸਾਵਨਾ ਤੇਰੀ ਆਰਤੀ, ਅਨਹਤਾ ਸੁਗਰਵਾ ਜੀ ਤੇਰੀ ਰਾਹ। ਸਹਿਜ ਸਾਉ ਨਾਨ ਨਾ ਸਹਿਨ ਹੈ ਕੋਈ ਤੋ, ਸਹਿਜ ਮੂਰਤ ਨਾ ਇੱਕ ਤੋ ਹੀ। ਸਹਿਜ ਪਦ ਬੀਮਨ ਨਨ ਏਕ ਪਦ ਗਾਮ ਦੀ, ਸਹਿਜ ਤਉ ਗੰਦੇ ਤਲਕ ਮੋੜੀ। ਸਮੈ ਜੋਤ ਜੋਤ ਹੈ ਸੋਈ ਸੱਚੇ ਗਿਆਨ ਗਿਆਨ ਹੋਏ। ਗੁਰ ਸਾਕਸ਼ੀ ਜੋਤ ਪ੍ਰਗਟ ਹੋਏ, ਜੋਤ ਜੋ ਭਾਵ ਹੈ ਸੋ ਆਰਤੀ ਹੋਏ। ਹਰ ਚਰਨ ਕਮਲ ਮਕਰਨ ਲੋਕ ਮਨੋ ਅੰਜਨੋ ਮੋਈ ਆਇਤੀ ਆਸਾ। ਕਿਰਪਾ ਚਲਤੇ ਨਾਨ ਸਾਰੰ ਕੋ ਹੋਈ, ਜਾਤੇ ਤੇਰੇ ਨਾਏ ਵਾਸਾ। ਰਾ ਗੋੜੀ ਪੂਰਬੀ ਮਹੱਲਾ ਚੌਥਾ। ਕਾਮ ਕ੍ਰੋਧ ਨਗਰ ਗੋ ਪ੍ਰਿਆ ਸਾਧੂ ਖੰਡਲ ਖੰਡਾ ਹੈ। ਪੂਰਬ ਲਿਖੇ ਗੁਰੂ ਪਾਇਆ ਮਨ ਹਰਿ ਮੰਡਾ ਹੈ। ਕਰ ਸਾਧੂ ਅੰਗੂ ਨੀ ਪੁਨ ਵਟਾਹੇ, ਕਰਨ ਦੋਤ ਪੁਨ ਵਟਾਏ ਰਾਹੋ। ਸਾਖਤ ਹਰਿ ਰਸ ਸਾਧਨਾ ਜਾਣਿਆ, ਤਿਨ ਅੰਤਰ ਹੋਵੇ ਖੰਡਾ ਹੈ। ਜੋ ਜੋ ਚਲੈ ਚੁਪੈ ਦੁਖ ਪਾਵੇ, ਜਮਕਾਲ ਸਹਿਜ ਤ੍ਰਿਜੰਡਾ ਹੈ। ਹਰ ਜਨ ਹਰ ਹਰ ਨਾਮ ਸਮਾਣੇ, ਦੁਖ ਜਨ ਮਰਨ ਗੋ ਖੰਡਾ ਹੈ। ਅਬਨਾ ਚੇ ਪੁਰਖ ਪਾਇਆ ਪਰਮੇਸ਼ਰ, ਗੋ ਤੋ ਖੰਡ ਬ੍ਰਹਿਮੰਡਾ ਹੈ। ਹਮ ਗਰੀਬ ਮਸਕੀਨ ਪ੍ਰਭ ਤੇਰੀ, ਹਰਿ ਰਾਖ ਦਾ ਗੁਰ ਵੱਡਾ ਹੈ। ਜਨ ਨਾਨਕ ਨਾ ਵਧਾ ਕੇ ਕਰ ਨਾਮ ਇਹੀ ਸੁਖਮੰਡਾ ਹੈ। ਰਾ ਗੋੜੇ ਪੂਜੇ ਮਹੱਲਾ ਪੰਜਵਾਂ। ਕਰੋ ਬਿਨੰਤੇ ਸੁਣੋ ਮੇਰੇ ਮੀਤਾ, ਸੰਤ ਟਹਿਰ ਕੀ ਵੇਲਾ। ਈਆ ਖਾਟ ਚਲੋ ਹੱਲਾ, ਆਗੇ ਬਤਨ ਸੁਵੇਲਾ। ਔਦ ਘਟੈ ਦਿਨ ਤਰੇ ਨਾਰੇ, ਮਨ ਗੁਰ ਮਿਲ ਕਾਲ ਸਵਾਰੇ ਰਾਹਾਓ। ਇਹ ਸੰਸਾਰ ਵਿਕਾਰ ਸੰਤੀ ਮੈਂ ਕਰਿਓ ਬ੍ਰਹਮ ਗਿਆਨੀ, ਜਿਸੈ ਜਗਾਏ ਪਿਆਵੈ ਇਹ ਰਾਜ ਗਤਕਤਾ। ਤੁਮ ਜਾਣੀ ਚਾਖੋ ਵਾਈ ਸੋਹ ਵਿਆਜੋ, ਹਰ ਗੁਰ ਤੇ ਮਨਾਇ ਵਸੇਰਾ। ਨਿਜ ਘਰ ਮਹਿਲ ਪਾਓ, ਸੁਖ ਸਹਿ ਜੀ ਬਹੁਰ ਨਾ ਹੋਏ ਗੋ ਫੇਰਾ।

ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਤੁਦਾ ਗਏ ਅਰਦਾਸ ਮਾਰੀ ਜੀਉ ਪਿੰਡ ਸਭ ਤੇਰਾ ਕਹੁ ਨਾਨਕ ਸਭ ਤੇਰੀ ਵਡਿਆਈ ਕੋਈ ਨਾਮ ਨਾ ਜਾਣੇ ਮੇਰਾ ਅਰਦਾਸ ਇੱਕੋ ਓਂਕਾਰ। ਸ੍ਰੀ ਵਾਹਿਗੁਰੂ ਜੀ ਕੀ ਫਤਿਹ। ਸ੍ਰੀ ਭਗਵਤੀ ਜੀ ਸਹਾਇ ਵਾਰ ਸ੍ਰੀ ਭਗਵਤੀ ਜੀ ਕੀ ਪਾਤਸ਼ਾਹੀ ਦਸਵੀਂ ਪ੍ਰਥਮ ਭਗਵਤੀ ਸਿਮਰ ਕੇ ਗੁਰੂ ਨਾਨਕ ਲਈ ਤਿਆਏ ਫਿਰ ਅੰਗਤ ਗੁਰਦੇ ਅਮਰਦਾਸ ਰਾਮਦਾਸਾਂ ਹੋਏ ਸਹਾਇ ਅਰਜਨ ਹਰ ਗੋਬਿੰਦ ਨੂੰ ਸਿਮਰੋ ਸ੍ਰੀ ਹਰ ਰਾਏ। ਸ੍ਰੀ ਹਰਿ ਕ੍ਰਿਸ਼ਨ ਤੇ ਆਈਏ ਜਿਸ ਡਿਠੇ ਸਭ ਦੁੱਖ ਜਾਏ ਤੇਗ ਬਹਾਦਰ ਸਿਮਰਿਆ ਕਰਨਾਉਣੇ ਦਾਵੇ ਤਾਏ ਸਭ ਥਾਈਂ ਹੋਣਾ ਸਹਾਇ ਦਸਵੇਂ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਜੀ ਸਭ ਥਾਈਂ ਹੋਣਾ ਸਹਾਇ ਦਸਾਂ ਪਾਤਸ਼ਾਹ ਕਿ ਜੋ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਕੇ ਪਾਠ ਦਰਸ਼ਨ ਦੁਆਰਾ ਧਿਆਨ ਕਰਕੇ ਬੋਲਾਂ ਜੀ ਧੰਨ ਧੰਨ ਸ੍ਰੀ ਗੁਰੂ ਨਾਨਕ ਦੇਵ ਗੋਬਿੰਦ ਰੂਪ ਸਤਿਗੁਰੂ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਆਪ ਜੀਆਂ ਕੇ ਚਰਨ ਕਮਲਾਂ ਪਾਸ ਅਰਦਾਸ ਬੇਨਤੀ ਜੋਦੜੀ ਅਰਜੋਈ ਆਪ ਜੀਆਂ ਕਾ ਕੋਟਾਨ ਕੋ ਸ਼ੁਕਰ ਲੱਖ ਲੱਖ ਧੰਨਵਾਦ ਅੰਮ੍ਰਿਤ ਵੇਲੇ ਤੋਂ ਲੈ ਕੇ ਇਸ ਵੇਲੇ ਤੱਕ ਆਪ ਜੀਆਂ ਨੇ ਆਪਣੇ ਪਵਿੱਤਰ ਪਾਵਨ ਖੁੱਲ੍ਹੇ ਦਰਸ਼ਨ ਦਾਰੇ ਬਖਸ਼ ਕੇ ਸਮੂਹ ਸੰਗਤਾਂ ਨੂੰ ਨਿਹਾਲ ਕੀਤਾ ਹੈ। ਇਸ ਵੇਲੇ ਆਪ ਜੀਆਂ ਕੇ ਹਜ਼ੂਰ ਕੀਰਤਨ ਸੋਹਲੇ ਸਾਹਿਬ ਜੀ ਕੇ ਪਾਠ ਹੋਏ ਸੁਖਾਸਨ ਦੀ ਸੇਵਾ ਹੋਈ ਬਾਣੀ ਦਾ ਪਾਠ ਕਰਦਿਆਂ ਸੁਖਾਸਨ ਦੀ ਸੇਵਾ ਕਰਦਿਆਂ ਅਨੇਕਾਂ ਹੀ ਪ੍ਰਕਾਰ ਦੀਆਂ ਭੁੱਲਾਂ ਗਲਤੀਆਂ ਹੋ ਗਈਆਂ ਹੋਣਗੀਆਂ। ਅਣਜਾਣ ਬੱਚੇ ਸਮਝ ਕੇ ਬਖਸ਼ ਲਓ ਅੱਗੋਂ ਵਾਸਤੇ ਸ਼ੁੱਧ ਤੇ ਸਪਸ਼ਟ ਬਾਣੀ ਪੜ੍ਹਨ ਦੀ ਸ਼ੁੱਧ ਸੇਵਾ ਕਰਨ ਦੀ ਮਤ ਬਖਸ਼ਣੀ। ਆਪ ਜੀਆਂ ਦੇ ਭਾਣੇ ਅੰਦਰ ਚਾਰ ਪੈਰ ਦਿਨ ਸੁੱਖ ਨਾਲ ਬਤੀਤ ਹੋਇਆ ਰਾਤੀ ਆਈ ਭਾਣੇ ਅੰਦਰ ਸੁੱਖ ਨਾਲ ਬਤੀਤ ਕਰਾਉਣਾ ਅੰਮ੍ਰਿਤ ਵੇਲੇ ਦਾ ਜਾਗਣਾ ਬਖਸ਼ਣਾ। ਇਸ ਵੇਲੇ ਆਪ ਜੀਆਂ ਦੇ ਪਾਵਨ ਸੁਖਾਸਨ ਸਾਹਿਬ ਤਿਆਰ ਹਨ। ਆਪ ਜੀ ਆਪਣੇ ਆਸਣ ਤੇ ਵਿਸਰਾਮ ਕਰੋ ਸਮੂਹ ਸੰਗਤਾਂ ਨੂੰ ਛੁੱਟੀਆਂ ਬਖਸ਼ੋ ਅਖਰਵਾਦ ਘਾਟ ਪੜਿਆ ਭੁਲਚਕ ਮਾਫ ਕਰਨਾ ਸਰਬਤ ਦੇ ਕਾਜ ਰਾਸ ਕਰਨੇ ਸਹੀ ਸੰਤ ਪਿਆਰੇ ਮਿਲਣੇ ਜਿਨ੍ਹਾਂ ਮਿਲਿਆ ਤੇਰਾ ਨਾਮ ਚਿਤਾਵੇ ਨਾਨਕ ਨਾਮ ਚੜ੍ਹਦੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ

ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਜੈਤ ਸ੍ਰੀ ਮਹੱਲਾ ਪੰਜਵਾਂ। ਵਾਰ ਸਲੋਕਾਂ ਨਾਲ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਸਲੋਕ ਆਦਿ ਪੂਰਨ ਮੱਧ ਪੂਰਨ ਅੰਤ ਪੂਰਨ ਪਰਮੇਸ਼ੁਰ ਹੈ ਸਿਮਰੰਤ ਸੰਤ ਸਰਬਤਰ ਰਮਣ ਨਾਨਕ ਅਗਨਾਸਨ ਜਗਦੀਸ਼ਵਰ ਹੈ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਪਰਮ ਸਨਮਾਨਯੋਗ ਸਾਹਿਬ ਸਤਿਗੁਰੂ ਗੁਰੂ ਗਰੀਬ ਨਿਵਾਜ ਧੰਨ ਧੰਨ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਅਪਾਰ ਕਿਰਪਾ ਰਹਿਮਤ ਕੀਤੀ ਹੈ। ਅੰਮ੍ਰਿਤ ਵੇਲੇ ਪਾਵਨ ਤਖਤਾਂ 'ਤੇ ਸੁਭਾਏਮਾਨ ਹੋ ਕਰਕੇ ਪ੍ਰਕਾਸ਼ਮਾਨ ਹੋ ਕਰਕੇ ਅੱਜ ਦੇ ਇਲਾਹੀ ਦਰਗਾਹੀ ਸ੍ਰੀ ਮੁਖਵਾਕ ਬਖਸ਼ਿਸ਼ ਕੀਤੇ ਹਨ, ਜੋ ਜੈਤ ਸ੍ਰੀ ਰਾਗ ਅੰਦਰ ਪੰਚਮ ਪਾਤਸ਼ਾਹ ਧੰਨ ਗੁਰੂ ਅਰਜਨ ਦੇਵ ਦਾਤਾਰ ਜੀ ਦੀ ਅੰਮ੍ਰਿਤ ਰਸਨਾ ਤੋਂ ਪਾਵਨ ਮੁਖਾਰਬਿੰਦ ਤੋਂ ਉਚਾਰਨ ਕੀਤੀ ਜੈਤ ਸਰੀ ਕੀ ਵਾਰ ਵਿੱਚੋਂ ਸਤਿਗੁਰੂ ਜੀ ਨੇ ਪਹਿਲੀ ਪੌੜੀ ਅਤੇ ਉਸਦੇ ਨਾਲ ਸੰਬੰਧਿਤ ਦੋ ਸਲੋਕ ਅੱਜ ਹੁਕਮ ਰੂਪ ਵਿੱਚ ਬਖਸ਼ਿਸ਼ ਕੀਤੇ ਹਨ। ਇਹ ਪਾਵਨ ਸ਼ਬਦ ਸਤਿਗੁਰਾਂ ਦੇ ਮੁਬਾਰਕ ਅੰਗ 705 ਅਤੇ 6 ਉੱਪਰ ਸੁਭਾਏਮਾਨ ਹੈ। ਗੁਰਦੇਵ ਪਿਤਾ ਮਹਾਰਾਜ ਸੱਚੇ ਪਾਤਸ਼ਾਹ ਜੀ ਉਸ ਅਕਾਲ ਪੁਰਖ ਵਾਹਿਗੁਰੂ ਦੀ ਸਰਬੱਗਿਆ ਨੂੰ ਬਿਆਨ ਕਰਦੇ ਹਨ ਕਿ ਉਹ ਪਰਮੇਸ਼ਵਰ ਸਰਬੱਤਰ ਰਮਿਆ ਹੋਇਆ ਹੈ। ਇਸ ਸੰਸਾਰ ਜਗਤ ਬ੍ਰਹਿਮੰਡ ਤੇ ਆਦਿ ਤੋਂ ਪਹਿਲਾਂ ਇਸ ਬ੍ਰਹਿਮੰਡ ਦੇ ਮੱਧ ਵਿੱਚ ਵੀ ਹੈ ਅਤੇ ਇਸ ਬ੍ਰਹਿਮੰਡ ਦੇ ਮਿਟ ਜਾਣ ਤੋਂ ਬਾਅਦ ਵੀ ਉਹ ਸਦੀਵ ਰਹੇਗਾ। ਉਹ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਵਰ ਹਰ ਥਾਂ 'ਤੇ ਮੌਜੂਦ ਹੈ, ਹਰ ਕਣ ਕਣ ਵਿੱਚ ਉਹ ਰਮਿਆ ਹੋਇਆ ਹੈ। ਜਿਸ ਨੂੰ ਉਹ ਅਕਾਲ ਪੁਰਖ ਵਾਹਿਗੁਰੂ ਵੇਖਣ ਦੀ ਸੁਣਨ ਦੀ ਤੌਫੀਕ ਬਖਸ਼ਿਸ਼ ਕਰ ਦਿੰਦਾ ਹੈ ਉਹ ਪਰਮੇਸ਼ਵਰ ਦੇ ਨਾਲ ਜੁੜ ਜਾਂਦਾ ਹੈ। ਸਤਿਗੁਰੂ ਜੀ ਕਿਰਪਾ ਕਰੇ, ਰਹਿਮਤ ਕਰੇ, ਦਰੋਂ ਘਰੋਂ ਚੜ੍ਹਦੀਆਂ ਕਲਾ ਬਖਸ਼ਿਸ਼ ਕਰਕੇ ਨਿਵਾਜਨ ਜੀ। ਆਪ ਸਮੂਹ ਸੰਗਤ ਦਾ ਧੰਨਵਾਦ। ਆਓ ਪਿਆਰ ਸਹਿਤ ਹੁਣ ਇਲਾਹੀ ਬਾਣੀ ਸ੍ਰੀ ਸੁਖਮਨੀ ਸਾਹਿਬ ਜੀ ਦੇ ਪਾਠ ਨਾਲ ਆਪਾਂ ਜੁੜਨਾ ਹੈ। ਭੁੱਲਾਂ ਚੁੱਕਾਂ ਦੀ ਖਿਮਾ ਸਮੂਹ ਸੰਗਤ ਦਾ ਧੰਨਵਾਦ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਤਨਾਮ ਵਾਹਿਗੁਰੂ ਸਾਹਿਬ ਜੀਓ। ਗਾਉੜੀ ਸੁਖਮਨੀ ਮਹੱਲਾ ਪੰਜਵਾਂ ਸਲੋਕ

ਮਾਰੂ। ਪੂਰਨ ਪੂਰਹਿ ਦਿਆਲ ਸਭ ਉਪਰ ਹੋਵਤ ਕਿਰਪਾਲੂ। ਆਪਣੇ ਕਰਤਬ ਜਾਣੈ ਆਪੋ, ਅੰਤਰ ਜਾਮੀ ਰਹਿਓ ਵਿਆਪੋ। ਪ੍ਰਤ ਪਾਲੈ ਜੀਅਨ ਬਭਾਤ, ਜੋ ਜੋ ਰਚਿਓ ਸੋ ਤਿਸੈ ਧਿਆਤ। ਜਿਸ ਭਾਵੈ ਤਿਸ ਲਏ ਮਿਲਾਏ, ਭਗਤ ਕਰੈ ਹਰ ਕੀ ਗੁਣ ਗਾਏ। ਮਨ ਅੰਤਰ ਵਿਸ਼ਵਾਸ ਕਰ ਮਾਨਿਆ, ਕਰਨਹਾ ਨਾਨਕ ਇਕ ਜਾਣਿਆ। ਜਨ ਲਾਗਾ ਹਰੇ ਕੈ ਨਾਏ, ਤਿਸ ਕੀ ਆਸਨ ਬਿਰਥੀ ਜਾਏ। ਸੇਵਕ ਕਉ ਸੇਵਾ ਬਣਿ ਆਈ, ਹੁਕਮ ਬੂਝ ਪਰਮ ਪਦ ਪਾਈ। ਇਸ ਤੇ ਉਪਰ ਨਹੀਂ ਵਿਚਾਰ, ਜਾ ਕੇ ਮਨ ਬਸਿਆ ਨਿਰੰਕਾਰ। ਬੰਧਨ ਤੋਰ ਭਏ ਨਿਰਵੈਰ, ਅੰਦਿਨ ਪੂਜੈ ਗੁਰ ਕੇ ਪਹਿਰ। ਇਹ ਲੋਕ ਸੁਖੀ ਪਰਲੋਕ ਸੁਹੇਲੇ, ਨਾਨਕ ਹਰ ਪ੍ਰਭ ਆਪੈ ਮੇਲੇ। ਸਾਧ ਸੰਗ ਮਿਲ ਕਰੋ ਆਨੰਦ, ਗੁਣ ਗਾਵੋ ਪ੍ਰਭ ਪਰਮਾਨੰਦ। ਰਾਮ ਨਾਮ ਤਤ ਕਰੋ ਵਿਚਾਰ, ਦੁਰਲਭ ਦੇਹ ਕਾ ਕਰੋ ਉਧਾਰ। ਅੰਮ੍ਰਿਤ ਬਚਨ ਹਰ ਕੇ ਗੁਣ ਗਾਓ, ਪ੍ਰਾਣ ਧਰਨ ਕਾ ਇਹ ਸੁਭਾਉ। ਆਠ ਪਹਿਰ ਪ੍ਰਭੇਖੋ ਨੇਰਾ, ਮਿਟੈ ਗਿਆਨ ਵਿਨਸੈ ਅੰਧੇਰਾ। ਸੁਨੋ ਉਪਦੇਸ ਹਿਰਦੈ ਵਸਾਵਹੁ, ਮਨ ਇੱਛੇ ਨਾਨਕ ਫਲ ਪਾਵੋ। ਹਾਲਤ ਪਲਤ ਦੁਇ ਲਿਹੋ ਸਵਾਰ, ਰਾਮ ਨਾਮ ਅੰਤਰ ਉਰਧਾਰ। ਪੂਰੇ ਗੁਰ ਕੀ ਪੂਰੀ ਦੀਖਿਆ, ਜਿਸ ਮਨ ਬਸੈ ਤਿਸ ਸਾਚ ਪਰੀਖਿਆ। ਮੰਤਰ ਨਾਮ ਜਪੋ ਲਿਵ ਲਾਏ, ਦੁਖ ਦਰਦ ਮਨ ਤੇ ਪਉ ਜਾਏ। ਸੱਚ ਵਾਪਾਰ ਕਰੋ ਵਾਪਾਰੀ, ਦਰਗਹ ਨਿਭ ਹੈ ਖੇਪ ਤੁਮਾਰੀ। ਏਕਾ ਟੇਕ ਰੱਖੋ ਮਨ ਮਾਹੀ, ਨਾਨਕ ਬਾਹੁਰ ਨਯਾ ਵਹਿ ਜਾਹੇ। ਤਿਸ ਤੇ ਦੂਰ ਕਹਾ ਕੋ ਜਾਏ, ਉਬਰੈ ਰੱਖਣ ਹਾਰ ਧਿਆਏ। ਨਿਰਭਉ ਜਪੈ ਸਗਲ ਭਉ ਮਿਟੈ, ਪ੍ਰਭ ਕਿਰਪਾ ਤੇ ਪ੍ਰਾਣੀ ਛੁਟੈ। ਜਿਸ ਪ੍ਰਭ ਰਾਖੈ ਤਿਸ ਨਾਹੀ ਦੁਖ, ਨਾਮ ਜਪਤ ਮਨ ਹੋਵਤ ਸੁਖ। ਚਿੰਤਾ ਜਾਏ ਮਿਟੈ ਅਹੰਕਾਰ, ਤਿਸ ਜਨ ਕੋ ਕੋਇ ਨ ਪਹੁੰਚਣ ਹਾਰ। ਸਿਰ ਉਪਰ ਠਾਡਾ ਗੁਰਸੂਰਾ, ਨਾਨਕ ਤਾ ਕੇ ਕਾਰਜ ਪੂਰਾ। ਮਤ ਪੂਰੀ ਅਮਰ ਜਾ ਕੀ ਦ੍ਰਿਸ਼ਟ, ਦਰਸ਼ਨ ਪੇਖਤ ਕੁਦਰਤ ਸ੍ਰਿਸ਼ਟ। ਚਰਨ ਕਮਲ ਜਾ ਕੇ ਅਨੂਪ, ਸਫਲ ਦਰਸ਼ਨ ਸੁੰਦਰ ਹਰ ਰੂਪ। ਧਨ ਸੇਵਾ ਸੇਵਕ ਪਰਵਾਨ, ਅੰਤਰ ਜਾਮੀ ਪੁਰਖ ਪ੍ਰਧਾਨ। ਜਿਸ ਮਨ ਬਸੈ ਸੁਹੋਤ ਨਿਹਾਲ, ਤਾ ਕੈ ਨਿਕਟ ਨ ਆਵਤ ਕਾਲ। ਅਮਰ ਭਏ ਅਮਰਾ ਪਦ ਪਾਇਆ, ਸਾਧ ਸੰਗ ਨਾਨਕ ਹਰ ਧਿਆਇਆ। ਸਲੋਕ ਗਿਆਨ ਅੰਜਨ ਗੁਰ ਦੀਆ, ਅਗਿਆਨ ਅੰਧੇਰ ਵਿਨਾਸ। ਹਰ ਕਿਰਪਾ ਤੇ ਸੰਤ ਭੇਟਿਆ, ਨਾਨਕ ਮਨ ਪ੍ਰਗਾਸ। ਅਸ਼ਟਪਦੀ ਸੰਤ ਸੰਗ ਅੰਤਰ ਪ੍ਰਭ ਡੀਠਾ, ਨਾਮ ਪ੍ਰਭੂ ਕਾ ਲਾਗਾ ਮੀਠਾ। ਸਗਲ ਸਮੱਗਰੀ ਇਕ ਸੁਘਟ ਮਾਹੀ, ਅਨਿਕ ਰੰਗ ਨਾਨਾ ਦ੍ਰਿਸ਼ਟਾਹੀ। ਨੌ ਨਿਦ ਅੰਮ੍ਰਿਤ ਪ੍ਰਭ ਕਾ ਨਾਮ, ਦੇਹੀ ਮਹਿਸ਼ ਕਾ ਵਿਸਰਾਮ। ਸੁਨ ਸਮਾਦ ਅਨਹਤ ਤੈਨਾਤ, ਕਹਿ ਨਾ ਜਾਈ ਅਚਰਜ ਵਿਸਮਾਦ। ਤਿਨ ਦੇਖਿਆ ਜਿਸ ਆਪ ਦਿਖਾਏ, ਨਾਨਕ ਤਿਸ ਜਨ ਸੋ ਜੀ ਪਾਏ। ਸੋ ਅੰਤਰ ਸੋ ਬਾਹਰ ਅਨੰਤ, ਘਟ ਘਟ ਵਿਆਪ ਰਹਿਆ ਭਗਵੰਤ। ਧਰਨ ਮਾਹੇ ਆਕਾਸ ਪਿਆ, ਸਰਵ ਲੋਕ ਪੂਰਨ ਪ੍ਰਤਪਾਲ। ਬਨ ਤਿਨ ਪਰਬਤ ਹੈ ਪਾਰ ਬ੍ਰਹਮ, ਜੈਸੀ ਆਗਿਆ ਤੈਸਾ ਕਰਮ। ਪਾਉਣ ਪਾਣੀ ਬੈ ਸੰਤਰ ਮਾਹੇ, ਚਾਰ ਕੁੰਟ ਦਹ ਦਿਸੇ ਸਮਾਹੇ। ਤਿਸ ਤੇ ਭਿੰਨ ਨਹੀਂ ਕੋਠਾਉ, ਗੁਰਪ੍ਰਸਾਦ ਨਾਨਕ ਸੁਖ ਪਾਉ। ਵੇਦ ਪ੍ਰਾਣ ਸਿਮਰਤ ਮੈਂ ਦੇਖ, ਸਸੀਅਰ ਸੂਰ ਨਖੇਤਰ ਮਹੇਕ। ਬਾਣੀ ਪ੍ਰਭ ਕੀ ਸਭ ਕੋ ਬੋਲੈ, ਆਪ ਅਡੋਲ ਨ ਕਬਹੂੰ ਡੋਲੈ। ਸਰਬ ਕਲਾ ਕਰਕੇ ਲੈ ਖੇਲ, ਬੋਲ ਨ ਪਾਈਐ ਗੁਣੈ ਅਬੋਲ। ਸਰਬ ਜੋਤ ਮੈਂ ਜਾ ਕੀ ਜੋਤ,
ਧਾਰ ਰਿਹੋ ਸਵਾਮੀ ਓਤ ਪੋਤ, ਗੁਰ ਪ੍ਰਸਾਦ ਭਰਮ ਕਾ ਨਾਸ, ਨਾਨਕ ਤਿਨ ਮਹਿ ਇਹੋ ਵਿਸਾਸ, ਸੰਤ ਜਨਾ ਕਾ ਪੇਖਣ ਸਭ ਬ੍ਰਹਮ, ਸੰਤ ਜਨਾ ਕੈ ਹਿਰਦੈ ਸਭ ਧਰਮ, ਸੰਤ ਜਨਾ ਸੁਨੈ ਸੁਭ ਬਚਨ, ਸਰਬ ਵਿਆਪੀ ਰਾਮ ਸੰਗ ਰਚਨ, ਜਿਨ ਜਾਤਾ ਤਿਸ ਕੀ ਏ ਰਹਿਤ, ਸਤ ਬਚਨ ਸਾਧੂ ਸਭ ਕਹਿਤ, ਜੋ ਜੋ ਹੋਏ ਸੋਈ ਸੁਖ ਮਾਨੈ, ਕਰਨ ਕਰਾਵਨ ਹਾਰ ਪ੍ਰਭ ਜਾਨੈ, ਅੰਤਰ ਬਸੇ ਬਾਹਰ ਭੀ ਉਹੀ, ਨਾਨਕ ਦਰਸ਼ਨ ਦੇਖ ਸਭ ਮੋਹੀ, ਆਪ ਸਤ ਕੀਆ ਸਭ ਸਤ, ਤਿਸ ਪ੍ਰਭ ਤੇ ਸਗਲੀ ਉਤਪਤ, ਤਿਸ ਭਾਵੈ ਤਾਂ ਕਰੇ ਵਿਸਤਾਰ, ਤਿਸ ਭਾਵੈ ਤਾਂ ਏਕੰਕਾਰ, ਅਨਿਕ ਕਲਾ ਲਖੀ ਨਹਿ ਜਾਏ, ਜਿਸ ਭਾਵੈ ਤਿਸ ਲਏ ਮਿਲਾਏ, ਕਵਨ ਨਿਕਟ ਕਵਨ ਕਹੀਐ ਦੂਰ, ਆਪੇ ਆਪ ਆਪ ਭਰਪੂਰ, ਅੰਤਰ ਗਜ ਸੇ ਆਪ ਜਨਾਏ, ਨਾਨਕ ਤਿਸ ਜਨ ਆਪ ਬੁਝਾਏ, ਸਰਭੂਤ ਆਵਰ ਤਾਰਾ, ਸਰਬ ਨੈਨਾ ਪੇਖਨ ਹਾਰਾ, ਸਗਲ ਸਮੱਗਰੀ ਜਾ ਕਾ ਤਨਾ, ਆਪਣ ਜਸ ਆਪ ਹੀ ਸੁਨਾ, ਆਵਣ ਜਾਨਿ ਖੇਲ ਬਨਾਇਆ, ਆਗਿਆਕਾਰੀ ਕਿੰਨੀ ਮਾਇਆ, ਸਭ ਕੈ ਮਦ ਅਲਿਪਤੋ ਰਹਿ, ਜੋ ਕਿਛ ਕਹਿਣਾ ਸੁਆਪੇ ਕਹਿ, ਆਗਿਆ ਆਵੇ ਆਗਿਆ ਜਾਏ, ਨਾਨਕ ਜਾ ਭਾਵੈ ਤਾਂ ਲੈ ਸਮਾਏ, ਇਸ ਤੇ ਹੋਏ ਸੁਨਾਹੀ ਬੁਰਾ, ਓਰੈ ਕਹੋ ਕਿਨੈ ਕਛ ਕਰਾ, ਆ ਭਲਾ ਕਰ ਤੂੰ ਤਤ ਨਿੱਕੀ, ਆਪੇ ਜਾਣੈ ਆਪਣੇ ਜੀ ਕੀ, ਆਪ ਸਾਚ ਧਾਰੀ ਸਭ ਸਾਚ, ਉਤ ਪੁੱਤ ਆਪਣ ਸੰਗਰਾਜ, ਤਾਂ ਕੀ ਗਤ ਮਿਤ ਕਹੀ ਨਾ ਜਾਏ, ਦੂਸਰ ਹੋਏ ਤਾਂ ਸੋਝੀ ਪਾਏ, ਤਿਸ ਕਾ ਕੀਆ ਸਭ ਪ੍ਰਵਾਨ, ਗੁਰ ਪ੍ਰਸਾਦ ਨਾਨਕ ਕਿਉ ਜਾਣ, ਜੋ ਜਾਣੈ ਤਿਸ ਦਾ ਸੁਖ ਹੋਏ, ਆਪ ਮਿਲਾਏ ਲਏ ਪ੍ਰਭ ਸੋਏ, ਉਹ ਧਨਵੰਤ ਕੁਲਵੰਤ ਪਤਵੰਤ, ਜੀਵਨ ਮੁਕਤ ਜਿਸ ਹਿਰਦੈ ਭਗਵੰਤ, ਧਨ ਧਨ ਧਨ ਜਨ ਆਇਆ, ਜਿਸ ਪ੍ਰਸਾਦ ਸਭ ਜਗ ਤਰਾਇਆ, ਜਨ ਆਵਨ ਕਾਈ ਹੈ ਸੁਆਉ, ਜਨ ਕੈ ਸੰਗ ਚਿਤ ਆਵੈ ਨਾਉ, ਆਪ ਮੁਕਤ ਮੁਕਤ ਕਰੈ ਸੰਸਾਰ, ਨਾਨਕ

ਤੇ ਗੁਣ ਨਾਮ ਸੁਖਮਨੀ ਸਭ ਤੇ ਉੱਚਤਾ ਕੀ ਸੋਭਾ ਬਣੀ ਨਾਨਕ ਇਹ ਗੁਣ ਨਾਮ ਸੁਖਮਨੀ ਸੁਖਮਨੀ ਸੁਖਮ੍ਰਿਤ ਪ੍ਰਭ ਨਾਮ ਭਗਤ ਜਨਾ ਕੈ ਮਨ ਵਿਸਰਾਮ ਵਾਹਿਗੁਰੂ ਜੀ ਕਾ ਖਾਲਸਾ

ਸਲੋਕ ਪਵਨ ਗੁਰੂ ਪਾਣੀ ਪਿਤਾ ਮਾਤਾ ਧਰਤ ਮਹੱਤ ਦਿਵਸ ਰਾਤ ਦੋਏ ਦਾਈ ਦਾਇਆ ਖਿਲੈ ਸਗਲ ਜਗਤ ਚੰਗਿਆਈਆਂ ਬੁਰਿਆਈਆਂ ਵਾਚੈ ਧਰਮ ਹਦੂਰ ਕਰਮੀ ਆਪੋ ਆਪਣੀ।

ਨਾਨਕ ਤੇ ਮੁਖ ਉਜਲੇ ਕੀਤੀ ਛੁੱਟੀ ਨਾਲ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਇੱਕ ਓਂਕਾਰ ਸ੍ਰੀ ਵਾਹਿਗੁਰੂ ਜੀ ਕੀ ਫਤਿਹ। ਜਾਪ ਸ੍ਰੀ ਮੁਖ ਵਾਕ ਪਾਤਸ਼ਾਹੀ ਦਸਵੀਂ ਛਪੈ ਛੰਦ ਤਵ ਪ੍ਰਸਾਦ। ਚੱਕਰ ਚਿਹਨ ਅਰ ਬਰਨ ਜਾਤ ਅਰ ਪਾਤ ਨਹਿਨ ਜਿਹੇ ਰੂਪ ਰੰਗ ਅਰ ਰੇਖ ਭੇਖ ਕੋ ਕਹਿ ਨਾ ਸਕਤ ਕਿਹੇ। ਅਚਲ ਮੂਰਤ ਅਨਭਉ ਪ੍ਰਕਾਸ਼ ਅਮਿਤੋਜ ਕਿਹ ਜੈ ਕੋਟ ਇੰਦ੍ਰ ਇੰਦ੍ਰਾਣ ਸਾਹੁ ਸਹਾਣ ਗਣਿ ਜੈ। ਕਿਰਪਾਵਣ ਮਹੀਪ ਸੁਰ ਨਰ ਅਸੁਰ ਨੇਤ ਨੇਤ ਬਨ ਕਿਰਣ ਕਹਿਤ ਤਵ ਸਰਬਨਾਮ ਕਥੈ ਕਵਨ ਕਰਮ ਨਾਮ ਬਰਣਤ ਸੁਮਤ। ਭੁਜੰਗ ਪ੍ਰਯਾਤ ਛੰਦ ਨਮਸਤਵੰ ਅਕਾਲੇ ਨਮਸਤਵੰ ਕਿਰਪਾਲੇ ਨਮਸਤੰ ਅਰੂਪੇ ਨਮਸਤੰ ਅਨੂਪੇ ਨਮਸਤੰ ਅਪੇਖੇ ਨਮਸਤੰ ਅਲੇਖੇ ਨਮਸਤੰ ਅਕਾਹੀ ਨਮਸਤੰ ਅਜਾਹੀ ਨਮਸਤੰ ਅਗੰਜੇ ਨਮਸਤੰ ਅਪੰਜੇ ਨਮਸਤੰ ਅਨਾਮੇ ਨਮਸਤੰ ਅਠਾਮੇ ਨਮਸਤੰ ਅਕਰਮੰ ਨਮਸਤੰ ਅਕਰਮੰ ਨਮਸਤੰ ਅਨਾਮੰ ਨਮਸਤੰ ਅਤਾਮੰ ਨਮਸਤੰ ਅਜੀਤੇ ਨਮਸਤੰ ਅਪੀਤੇ ਨਮਸਤੰ ਅਬਾਹੇ ਨਮਸਤੰ ਅਟਾਹੇ ਨਮਸਤੰ ਅਨੀਲੇ ਨਮਸਤੰ ਅਨਾਦੇ ਨਮਸਤੰ ਅਸ਼ੇਦੇ ਨਮਸਤੰ ਅਗਾਦੇ ਨਮਸਤੰ ਅਗੰਜੇ ਨਮਸਤੰ ਅਪੰਜੇ ਨਮਸਤੰ ਉਦਾਰੇ ਨਮਸਤੰ ਅਪਾਰੇ ਨਮਸਤੰ ਸੋ ਏਕੈ ਨਮਸਤੰ ਅਨੇਕੈ ਨਮਸਤੰ ਅਭੂਤੇ ਨਮਸਤੰ ਅਜੂਪੇ ਨਮਸਤੰ ਨਿਰਕਰਮੇ ਨਮਸਤੰ ਨਿਰਭਰਮੇ ਨਮਸਤੰ ਨਿਰਦੇਸੇ ਨਮਸਤੰ ਨਿਰਭੇਸੇ ਨਮਸਤੰ ਨਿਰਨਾਮੇ ਨਮਸਤੰ ਨਿਰਕਾਮੇ ਨਮਸਤੰ ਨਿਰਤਹਤੇ।

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਇੱਕ ਓਂਕਾਰ ਸ੍ਰੀ ਵਾਹਿਗੁਰੂ ਜੀ ਕੀ ਫਤਿਹ। ਪਾਤਸ਼ਾਹੀ ਦਸਵੀਂ ਤੋਂ ਪ੍ਰਸਾਦ ਸਵਈਏ, ਸਰਾਵਗ ਸੁਧ ਸਮੂਹ ਸਿਧਾਨ ਕੇ, ਦੇਖ ਫਿਰਿਓ ਘਰ ਜੋਗ ਜਤੀ ਕੇ, ਸੂਰ ਸੁਰਾਰਦਨ ਸੁਧ ਸੁਧਾਧਿਕ, ਸੰਤ ਸਮੂਹ ਅਨੇਕ ਮਤੀ ਕੇ। ਸਾਰੇ ਹੀ ਦੇਸ ਕੋ ਦੇਖ ਰਹੇ ਹੋ ਮਤ, ਕੋ ਨ ਦੇਖੀਅਤ ਪ੍ਰਾਨ ਪਤੀ ਕੇ, ਸ੍ਰੀ ਭਗਵਾਨ ਕੀ ਪਾਏ ਕਿਰਪਾ ਹੂੰ ਤੇ, ਏਕ ਰਤੀ ਬਿਨ ਏਕ ਰਤੀ ਕੇ। ਮਾਤੇ ਮਤੰਗ ਜਰੇ ਜਰ ਸੰਗ, ਅਨੂਪ ਉਤੰਗ ਸੁਰੰਗ ਸੁਵਾਰੇ, ਕੋਟ ਤੁਰੰਗ ਕੁਰੰਗ ਸੇ ਕੂਤਤ, ਪਾਉਣ ਕੇ ਗੌਣ ਕਉ ਜਾਤ ਨਿਵਾਰੇ, ਭਾਰੀ ਪੂਜਾਨ ਕੇ ਭੂਪ ਪਹਲੀ ਬਿਦ, ਨਿਆਵਤ ਸੀਸ ਨ ਜਾਤ ਵਿਚਾਰੇ, ਏਤੇ ਭਏ ਤੂੰ ਕਹਾਂ ਭਏ ਭੂਪਤ, ਅੰਤ ਕੋ ਨੰਗੇ ਹੀ ਪਾਏ ਪਧਾਰੇ। ਜੀਤ ਫਿਰੈ ਸਭ ਦੇਸ ਦਿਸਾਨ ਕੋ, ਬਾਂਜਤ ਢੋਲ ਮਿਰਦੰਗ ਨਗਾਰੇ, ਗੁੰਜਤ ਗੂੜ ਗਜਾਨ ਕੇ ਸੁੰਦਰ, ਹਿੰਸਤ ਹੀ ਹੈ ਰਾਜ ਹਜਾਰੇ, ਭੂਤ ਭਵਿਖ ਭਵਾਨ ਕੇ ਭੂਪਤ, ਕੌਣ ਗਣੇ ਨਹੀਂ ਜਾਤ ਵਿਚਾਰੇ। ਸ੍ਰੀਪਤ ਸ੍ਰੀ ਭਗਵਾਨ ਭਜੇ ਬਿਨ, ਅੰਤ ਕਉ ਅੰਤ ਕੇ ਧਾਮ ਸਿਧਾਰੇ, ਤੀਰਥ ਨਾਨ ਦਇਆ ਦਮਦਾਨ, ਸੋ ਸੰਜਮ ਨੇਮ ਅਨੇਕ ਵਸੇਖੈ, ਵੇਦ ਪੁਰਾਣ ਕਤੇਵ ਕੁਰਾਣ, ਜ਼ਮੀਨ ਜ਼ਮਾਨ ਸਬਾਨ ਕੇ ਪੇਖੈ, ਪੌਨ ਆਹਾਰ ਜਤੀ ਜਤ ਧਾਰ, ਸਭੈ ਸੋ ਵਿਚਾਰ ਹਜ਼ਾਰਕ ਦੇਖੈ, ਸ੍ਰੀ ਭਗਵਾਨ ਭਜੇ ਬਿਨ ਭੂਪਤ, ਏਕ ਰਤੀ ਬਿਨ ਏਕ ਨ ਲੇਖੈ। ਸੋਧ ਸਿਪਾਹਾ ਦੁਰੰਤ ਦੁਬਾਹ, ਸੁਸਾਜ ਸਨਹ ਦੁਰਜਾਨ ਦਲੇਂਗੇ, ਭਾਰੀ ਗੁਮਾਨ ਭਰੇ ਮਨ ਮੈਂ, ਕਰ ਪਰਵਤ ਪੰਖ ਹਲੇ ਨਾ ਹਲੇਂਗੇ, ਤੁਰ ਅਰੀਰ ਮਰੂਰ ਮਵਾਸਨ, ਮਾਤੇ ਮਤੰਗਨ ਮਾਨ ਮਲੇਂਗੇ, ਸ੍ਰੀ ਪਤ ਸ੍ਰੀ ਭਗਵਾਨ ਕਿਰਪਾ ਬਿਨ, ਤਿਆਗ ਜਹਾਨ ਨਿਦਾਨ ਚਲੇਂਗੇ। ਵੀਰ ਅਪਾਰ ਬੜੇ ਬਰਿਆਰ, ਅਬਚਾਰੈ ਸਾਰ ਕੀ ਧਾਰ, ਪਛਈਆ ਤੋਰਤ ਦੇਸ ਮਿਲਿੰਦ ਮਵਾਸਨ, ਮਾਤੇ ਗਜਾਨ ਕੇ ਮਾਨ ਮਲਈਆ, ਗੜੇ ਗੜਾਣ ਕੋ ਤੋੜਨ ਹਾਰ, ਸੋ ਬਾਤ ਨਹੀਂ ਚਕ ਚਾਰ ਲਵਈਆ, ਸਾਹਿਬ ਸ੍ਰੀ ਸਭ ਕੋ ਸਿਰ ਨਾਇਕ, ਜਾਚਕ ਅਨੇਕ ਸੋ ਏਕ ਦਿਵਈਆ, ਦਾਨਵ ਦੇਵ ਹਨਿੰਦਨ ਸਾਚਰ, ਭੂਤ ਭਵਿਖ ਭਵਾਨ ਜਪੇਂਗੇ, ਜੀਵ ਜਿਤ ਜਲ ਮੈਂ ਥਲ ਮੈਂ, ਪਲ ਹੀ ਪਲ ਮੈਂ ਸਭ ਥਾਪ ਤਪੇਂਗੇ, ਪੁਨ ਪ੍ਰਤਾਪਨ ਬਾਢ ਜੈਤ ਧੁਨ, ਪਾਪਨ ਕੇ ਬਹੁ ਪੁੰਜ ਖਪੇਂਗੇ, ਸਾਧ ਸਮੂਹ ਪ੍ਰਸੰਨ ਫਿਰੈ ਜਗ, ਸਤਰ ਸਭੈ ਅਵਲੋਕ ਚਪੇਂਗੇ, ਮਾਨਵ ਇੰਦਰ ਗਜਿੰਦਰ ਨਰਾਤਪ, ਜੌਨ ਤ੍ਰਿਲੋਕ ਕੋ ਰਾਜ ਕਰੇਂਗੇ, ਕੋਟ ਇਸ਼ ਨਾਨਕ ਜਾਦਿਕ ਦਾਨ, ਅਨੇਕ ਸੋਮਬਰ ਸਾਜ ਬਰੇਂਗੇ, ਬ੍ਰਹਮ ਮਹੇਸਰ ਬਿਸਨ ਸਚੀ ਪਤ, ਅੰਤ ਫਸੇ ਜਮ ਫਾਸ ਪਰੇਂਗੇ, ਜੇ ਨਰ ਸ੍ਰੀ ਪਤ ਕੇ ਪ੍ਰਸ ਹੈ ਪਾਗ, ਤੇ ਨਰ ਫੇਰ ਨ ਦੇਹ ਧਰੇਂਗੇ, ਕਹਾ ਭਇਓ ਜੋ ਦੋ ਲੋਚਨ ਮੂੰਦ ਕੈ, ਬੈਠ ਰਹਿਓ ਬਕ ਧਿਆਨ ਲਗਾਇਓ, ਨਾਹਤ ਫਿਰਿਓ ਲੀਏ ਸਾਥ, ਸਮੁੰਦਰਨ ਲੋਕ ਗਇਓ ਪਰਲੋਕ ਗਵਾਇਓ, ਬਾਸ ਕੀਓ ਵਿਖਿਆਨ ਸੁ ਬੈਠ ਕੈ, ਐਸੇ ਹੀ ਐਸੇ ਸੁ ਬੈਸ ਬਿਤਾਇਓ, ਸਾਚ ਕਹੋ ਸੁਨ ਲੇਹੋ ਸਭੈ, ਜਿਨ ਪ੍ਰੇਮ ਕੀਓ ਤਿਨ ਹੀ ਪ੍ਰਭ ਪਾਇਓ, ਕਾਹੂ ਲੈ ਪਾਹਨ ਪੂਜ ਧਰਿਓ ਸਿਰ, ਕਾਹੂ ਲੈ ਲਿੰਗ ਗਰੇ ਲਟਕਾਇਓ, ਕਾਹੂ ਲਖਿਓ ਹਰ ਅਵਾਚੀ ਦਿਸ਼ਾ ਮੈਂ, ਕਾਹੂ ਪਛਾ ਕੋ ਸੀਸ ਨਿਵਾਯੋ, ਕੋ ਬੁਤਾਨ ਕੋ ਪੂਜਤ ਹੈ ਪਾਸ਼, ਕੋ ਮਿਰਤਾਨ ਕੋ ਪੂਜਨ ਤਹਾਇਓ, ਕੂਰ ਕਿਰਿਆ ਉਰਜਿਓ ਸਭ ਹੀ ਜਗ, ਸ੍ਰੀ ਭਗਵਾਨ ਕੋ ਭੇਦ ਨਾ ਪਾਇਓ, ਕੋ ਬੁਤਾਨ ਕੋ ਪੂਜਤ ਹੈ ਪਾਸ਼, ਕੋ ਮਿਰਤਾਨ ਕੋ ਪੂਜਨ ਤਹਾਇਓ, ਕੂਰ ਕਿਰਿਆ ਉਰਜਿਓ ਸਭ ਹੀ ਜਗ, ਸ੍ਰੀ ਭਗਵਾਨ ਕੋ ਭੇਦ ਨਾ ਪਾਇਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਇੱਕ ਓਂਕਾਰ ਸ੍ਰੀ ਵਾਹਿਗੁਰੂ ਜੀ ਕੀ ਫਤਿਹ। ਪਾਤਸ਼ਾਹੀ ਦਸਵੀਂ ਕਬਿਓ ਬਾਚ ਬੇਨਤੀ ਚੌਪਈ, ਹਮਰੀ ਕਰੋ ਹਾਥ ਦਇ ਰੱਛਾ, ਪੂਰਨ ਹੋਏ ਚਿਤ ਕੀ ਇੱਛਾ, ਤਵ ਚਰਣਨ ਮਨ ਰਹੇ ਹਮਾਰਾ, ਆਪਣਾ ਜਾਨ ਕਰੋ ਪ੍ਰਤ ਪਾਰਾ, ਹਮਰੇ ਦੁਸ਼ਟ ਸਭੈ ਤੁਮ ਘਾਵਹੁ, ਆਪ ਹਾਥ ਦਇ ਮੋਹਿ ਬਚਾਵਹੁ, ਸੁਖੀ ਬਸੈ ਮੋਰੋ ਪਰਿਵਾਰਾ, ਸੇਵਕ ਸਿੱਖ ਸਭੈ ਕਰਤਾਰਾ, ਮੋਰ ਰੱਛਾ ਨਿਜ ਕਰਦੈ ਕਰਿਐ, ਸਭ ਬੈਰਨ ਕੋ ਆਜ ਸੰਗ੍ਰਿਐ, ਪੂਰਨ ਹੋਏ ਹਮਾਰੀ ਆਸਾ, ਤੋਰ ਭਜਨ ਕੀ ਰਹਿ ਪਿਆਸਾ, ਤੁਮਹਿ ਛਾਡ ਕੋਈ ਅਵਰ ਨਾ ਧਿਆਊ, ਜੋ ਬਰ ਚਾਹੂੰ ਸੋ ਤੁਮ ਤੇ ਪਾਊ, ਸੇਵਕ ਸਿੱਖ ਹਮਾਰੇ ਤਾਰੀਐ ਹੈ, ਚੁਨ ਚੁਨ ਸਤਰ ਹਮਾਰੇ ਮਾਰੀਐ, ਆਪ ਹਾਥ ਦੈ ਮੁਜੈ ਉਭਰਿਐ, ਮਰਨ ਕਾਲ ਕਾ ਤ੍ਰਾਸ ਨਿਵਰਿਐ, ਪੂਜੋ ਸਦਾ ਹਮਾਰੇ ਪੱਛਾ, ਸ੍ਰੀ ਅਸ ਧੁਜ ਜੂ ਕਰੇ ਹੋ ਰੱਛਾ, ਰਾਖ ਲੇਹੋ ਮੋਹੇ ਰਾਖਣ ਹਾਰੇ, ਸਾਹਿਬ ਸੰਤ ਸਹਾਏ ਪਿਆਰੇ, ਦੀਨ ਬੰਦ ਦੁਸ਼ਟਨ ਕੇ ਹੰਤਾ, ਤੁਮ ਹੋ ਪੁਰੀ ਚਤੁਰ ਦਸ ਕੰਤਾ,
ਕਾਲ ਪਾਏ ਬ੍ਰਹਮਾ ਬਪਤਰਾ, ਕਾਲ ਪਾਏ ਸਿਵਜੂ ਅਵਤਰਾ, ਕਾਲ ਪਾਏ ਕਰ ਵਿਸ਼ਨ ਪ੍ਰਕਾਸ਼ਾ, ਸਕਲ ਕਾਲ ਕਾ ਕੀਆ ਤਮਾਸ਼ਾ। ਜਵਨ ਕਾਲ ਜੋਗੀ ਸਿਵ ਕੀਓ, ਵੇਦਰਾਜ ਬ੍ਰਹਮਾ ਜੂਥੀਓ। ਜਵਨ ਕਾਲ ਸਭ ਲੋਕ ਸਵਾਰਾ, ਨਮਸਕਾਰ ਹੈ ਤਾਹੇ ਹਮਾਰਾ। ਜਵਨ ਕਾਲ ਸਭ ਜਗਤ ਬਨਾਇਓ, ਦੇਵ ਦਾਇਤ ਜਸ਼ਨ ਉਪਜਾਇਓ। ਆਦਿ ਅੰਤ ਏਕ ਅਵਤਾਰਾ, ਸੋਈ ਗੁਰੂ ਸਮਝਿਓ ਹਮਾਰਾ। ਨਮਸਕਾਰ ਤਿਸ ਹੀ ਕੋ ਹਮਾਰੀ, ਸਕਲ ਪ੍ਰਜਾ ਜਿਨੇ ਆਪ ਸਵਾਰੀ। ਸੇਵਕਨ ਕੋ ਸੇਵ ਗੁਣ ਸੁਖ ਦਿਓ, ਸਤਰਨ ਕੋ ਪਲਮੋ ਬਾਦ ਕੀਓ। ਘਟ ਘਟ ਕੀ ਅੰਤਰ ਕੀ ਜਾਣਤ, ਭਲੇ ਬੁਰੇ ਕੀ ਪੀਰ ਪਛਾਣਤ। ਚੀਟੀ ਤੇ ਕੁੰਚਰ ਅਸ ਥੂਲਾ, ਸਭ ਪਰ ਕਿਰਪਾ ਦ੍ਰਿਸ਼ਟ ਕਰ ਫੂਲਾ। ਸੰਤਨ ਦੁਖ ਪਾਏ ਤੇ ਦੁਖੀ, ਸੁਖ ਪਾਏ ਸਾਧਨ ਕੇ ਸੁਖੀ। ਏਕ ਏਕ ਕੀ ਪੀਰ ਪਛਾਣੈ, ਘਟ ਘਟ ਕੀ ਪਟ ਪਟ ਕੀ ਜਾਣੈ। ਜਬ ਉਦ ਕਰਖ ਕਰਾ ਕਰਤਾਰਾ, ਪ੍ਰਜਾ ਧਰਤ ਤਬ ਦੇਹੇ ਅਪਾਰਾ। ਜਬ ਅਕਰਖ ਕਰਤ ਹੋ ਕਬ ਹੂੰ, ਤੁਮ ਮੈਂ ਮਿਲਤ ਦੇਹੇ ਤਰ ਸਭ ਹੂੰ। ਜੇਤੇ ਬਦਨ ਸ੍ਰਿਸ਼ਟ ਸਭ ਤਾਰੈ, ਆਪ ਆਪਣੀ ਬੂਝ ਉਚਾਰੈ। ਤੁਮ ਸਭ ਹੀ ਤੇ ਰਹਿਤ ਨਿਰਾਲਮ, ਜਾਨਤ ਬੇਦ ਭੇਦ ਅਰ ਆਲਮ। ਨਿਰੰਕਾਰ ਨਿਰਭਕਾਰ ਨਿਰਲੰਭ, ਆਦ ਅਨਿਲ ਅਨਾਦ ਅਸੰਭ। ਤਾਕਾ ਮੂੜ ਉਚਾਰਤ ਭੇਦਾ, ਜਾਕੋ ਭੇਵ ਨਾ ਪਾਵਤ ਬੇਦਾ। ਤਾਕੋ ਕਰਪਾਹਨ ਅਨੁਮਾਨਤ, ਮਹਾਮੂੜ ਕਾਸ਼ ਭੇਦ ਨਾ ਜਾਣਤ। ਮਹਾਦੇਵ ਕਉ ਕਹਿਤ ਸਦਾ ਸੇਵ, ਨਿਰੰਕਾਰ ਕਾ ਚੀਨਤ ਨਹਿ ਭੇਵ। ਆਪ ਆਪਣੀ ਬੁੱਧ ਹੈ ਜੇਤੀ, ਵਰਨਤ ਭਿੰਨ ਭਿੰਨ ਤੋਹੇ ਤੇਤੀ। ਤੁਮਰਾ ਲਖਾ ਨਾ ਜਾਏ ਪਸਾਰਾ, ਕਿਹ ਬਿਦ ਸਜਾ ਪ੍ਰਥਮ ਸੰਸਾਰਾ। ਏਕੈ ਰੂਪ ਅਨੂਪ ਸਰੂਪਾ, ਰੰਕ ਭਇਓ ਰਾਵ ਕਹੀ ਭੂਪਾ। ਅੰਡਜ ਜੇ ਰਜ ਸੇ ਤਜ ਕੀਨੀ, ਉਤ ਭੂਜ ਖਾਨ ਬਹੁਰ ਰਾਜ ਦੀਨੀ। ਕਹੂੰ ਫੂਲ ਰਾਜਾ ਹੋਇ ਬੈਠਾ, ਕਹੂੰ ਸਿਮਟ ਭਇਓ ਸੰਕਰ ਇਕੈਠਾ। ਸਗਰੀ ਸ੍ਰਿਸ਼ਟ ਦਿਖਾਏ ਅਚੰਭਵ, ਆਦ ਜੁਗਾਦ ਸਰੂਪ ਸੁਯੰਭਵ। ਅਬ ਰੱਛਾ ਮੇਰੀ ਤੁਮ ਕਰੋ, ਸਿੱਖ ਉਭਾਰ ਅਸਿੱਖ ਸੰਗਰੋ। ਦੁਸ਼ਟ ਜੀਤੇ ਉਠਵਤ ਉਤਪਾਤਾ, ਸਕਲ ਮਲੇਸ਼ ਕਰੋ ਰਾਣ ਘਾਤਾ। ਜੇ ਅਸ ਧੁਜ ਤਵ ਸਰਣੀ ਪਰੇ, ਤਿਨਕੇ ਦੁਸ਼ਟ ਦੁਖੇ ਤੋ ਹਵਾ ਮਰੇ। ਪੁਰਖ ਜਵਨ ਪਗ ਪਰੇ ਤਿਹਾਰੇ, ਤਿਨਕੇ ਤੁਮ ਸੰਕਟ ਸਭ ਟਾਰੇ। ਜੋ ਕਲ ਕੋ ਇੱਕ ਬਾਰ ਧਿਆਇ ਹੈ, ਤਾਕੇ ਕਾਲ ਨਿਕਟ ਨਹਿ ਆਇ ਹੈ। ਰੱਛਾ ਹੋਏ ਤਾਹੇ ਸਭ ਕਾਲਾ, ਦੁਸ਼ਟ ਆਰਿਸ਼ਟ ਟਰੈ ਤਤਕਾਲਾ। ਕਿਰਪਾ ਦ੍ਰਿਸ਼ਟ ਤਨ ਜਾਹੇ ਨਿਹਰ ਹੋ, ਤਾਕੇ ਤਾਪ ਤਨਕ ਮੋਹ ਹਰਿ ਹੋ। ਰਿਦ ਸਿਧ ਕਰਮੋ ਸਭ ਹੋਈ, ਦੁਸ਼ਟ ਸ਼ਾਹ ਸ਼ਵਾਇ ਸਕੈ ਨਾ ਕੋਈ। ਏਕ ਬਾਰ ਜਿਨ ਤੁਮੈ ਸੰਭਾਰਾ, ਕਾਲ ਫਾਸ ਤੇ ਤਾਹੇ ਉਬਾਰਾ। ਜਿਨ ਨਰ ਨਾਮ ਤਿਹਾਰੋ ਕਹਾ, ਦਾਰਿਦ ਦੁਸ਼ਟ ਦੁਖ ਤੇ ਰਹਾ। ਖੜਗ ਕੇਤ ਮੈਂ ਸ਼ਰਨ ਤਿਹਾਰੀ, ਆਪ ਹਾਥ ਦੈ ਲਿਹੋ ਉਬਾਰੀ। ਸਰਬ ਠਾਉਰ ਮੋਹੋ ਸਹਾਈ, ਦੁਸ਼ਟ ਦੁਖ ਤੇ ਲਿਹੋ ਬਚਾਈ। ਕਿਰਪਾ ਕਰੀ ਹਮ ਪਰ ਜਗ ਮਾਤਾ, ਗ੍ਰੰਥ ਕਰਾ ਪੂਰਨ ਸ਼ੁਭ ਰਾਤਾ। ਕਿਲ ਵਿਖ ਸਕਲ ਦੇਹ ਕੋ ਹਰਤਾ, ਦੁਸ਼ਟ ਦੋਖੀਅਨ ਕੋ ਸ਼ੈ ਕਰਤਾ। ਸ੍ਰੀ ਅਸ ਧੁਜ ਜਬ ਪਹੇ ਦਯਾਲਾ, ਪੂਰਨ ਕਰਾ ਗ੍ਰੰਥ ਤਤਕਾਲਾ। ਮਨ ਬਾਂਸ਼ਤ ਫਲ ਪਾਵੈ ਸੋਈ, ਦੁਖ ਨਤ ਸੈ ਵਿਆਪਤ ਕੋਈ ਅੜਿਲ। ਸੁਨੇ ਗੁੰਗ ਜੋ ਜਾਹੇ ਸੁਰਸ ਨਾ ਪਾਵਈ, ਸੁਨੇ ਮੂੜ ਚਿਤ ਲਾਏ ਚਤੁਰਤਾ ਆਵਈ। ਦੁਖ ਦਰਦ ਭਾਉ ਨਿਕਟ ਨਾ ਤਿਨ ਨਰਕੇ ਰਹੈ। ਹੋ ਜੋ ਜਾਕੀ ਏਕ ਬਾਰ, ਚੌਪਈ ਕੋ ਕਹੈ। ਚੌਪਈ ਸੰਬਤ ਸਤਰੈ, ਸਹਸ ਪਣਿਜੈ ਅਰਧ ਸਹਸ ਹੁਣ ਤੀਨ ਕਿਹਜੈ। ਭਾਦਰਵ ਸੁਦੀ ਅਸ਼ਟਮੀ ਰਵੀਵਾਰਾ, ਤੀਰਸਤਦਰਵ ਗ੍ਰੰਥ ਸੁਧਾਰਾ ਸਵਈਆ। ਪਾਏ ਗਹੇ ਜਬ ਤੇ ਤੁਮਰੇ, ਤਬ ਤੇ ਕੋ ਆਂਖ ਤਰੇ ਨਹੀਂ ਆਨੇਓ। ਰਾਮ ਰਹੀਮ ਪੁਰਾਨ ਕੁਰਾਨ, ਅਨੇਕ ਕਹੇ ਮਤ ਏਕ ਨਾ ਮਾਨੇਓ। ਸਿਮਰਤ ਸ਼ਾਸਤ੍ਰ ਵੇਦ ਸਭੈ, ਬਹੁ ਭੇਦ ਕਹੇ ਹਮ ਏਕ ਨਾ ਜਾਨੇਓ। ਸ੍ਰੀ ਅਸਪਾਨ ਕਿਰਪਾ ਤੁਮਰੀ ਕਰ, ਮੈਂ ਨਾ ਕਹੇਓ ਸਭ ਤੋਹੇ ਬਖਾਨੇਓ। ਦੋਹਰਾ ਸਗਲ ਦੁਆਰ ਕਉ ਛਾਡ ਕੈ, ਗਹਿਓ ਤੁਹਾਰੋ ਦੁਆਰ। ਬਾਹੇ ਗਹੇ ਕੀ ਲਾਜ ਅਸ,
गोविंद दास तुहार, सगल द्वार कौ छाड़ कै गहिउ तुहार।

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਰਾਮ ਕਲੀ ਮਹੱਲਾ ਤੀਜਾ, ਆਨੰਦ ਇੱਕ ਓਂਕਾਰ। ਸਤਿਗੁਰੂ ਪ੍ਰਸਾਦ, ਆਨੰਦ ਭਇਆ ਮੇਰੀ ਮਾਏ, ਸਤਿਗੁਰੂ ਮੈਂ ਪਾਇਆ, ਸਤਿਗੁਰ ਤਾਂ ਪਾਇਆ ਸਹਿਜ ਸੇਤੀ, ਮਨ ਵਜੀਆਂ ਵਾਧਾਈਆਂ। ਰਾਗ ਰਤਨ ਪਰਵਾਰ ਭਰੀਆਂ, ਸ਼ਬਦ ਗਾਵਣ ਆਈਆਂ। ਸ਼ਬਦੋ ਤਾਂ ਗਾਵਹੁ ਹਰੀ ਕੇਰਾ, ਮਨ ਜਿਨੀ ਵਸਾਇਆ। ਕਹੈ ਨਾਨਕ ਆਨੰਦ ਹੋਆ, ਸਤਿਗੁਰੂ ਮੈਂ ਪਾਇਆ, ਇਹ ਮਨ ਮੇਰੇ ਆ। ਤੂੰ ਸਦਾ ਰਹੋ ਹਰ ਨਾਲੇ, ਹਰ ਨਾਲ ਰਹੋ ਤੂੰ ਮਨ ਮੇਰੇ, ਦੁੱਖ ਸਭ ਵਿਸਾਰਣਾ। ਅੰਗੀਕਾਰ ਉਹ ਕਰੇ ਤੇਰਾ ਕਾਰਜ ਸਭ ਸਵਾਰਣਾ। ਸਭਨਾ ਗਲਾਂ ਸਮਰੱਥ ਸੁਆਮੀ, ਸੋ ਕਿਉਂ ਮਨਹੁ ਵਿਸਾਰੇ। ਕਹੈ ਨਾਨਕ ਮਨ ਮੇਰੇ, ਸਦਾ ਰਹੋ ਹਰ ਨਾਲੇ। ਸਾਚੇ ਸਾਹਿਬਾ ਕਿਆ ਨਾਹੀਂ ਘਰ ਤੇਰਾ, ਘਰ ਤਾਂ ਤੇਰਾ ਸਭ ਕਿਛ ਹੈ, ਜਿਸ ਦੇਹ ਸੋ ਪਾਵੇ। ਸਦਾ ਸਿਫਤ ਸਲਾਹ ਤੇਰੀ, ਨਾਮ ਮਨ ਵਸਾਵੇ। ਨਾਮ ਜਿਨ ਕਹਿ ਮਨ ਵਸਿਆ, ਵਾਜੇ ਸ਼ਬਦ ਕਨੇਰੇ। ਕਹੈ ਨਾਨਕ ਸੱਚੇ ਸਾਹਿਬ ਕਿਆ ਨਾਹੀਂ ਘਰ ਤੇਰਾ, ਸਾਚਾ ਨਾਮ ਮੇਰਾ ਆਧਾਰੋ, ਸੱਚ ਨਾਮ ਆਧਾਰ ਮੇਰਾ, ਜਿਨ ਭੁੱਖਾਂ ਸਭ ਗਵਾਈਆਂ। ਕਰ ਸ਼ਾਂਤ ਸੁਖ ਮਨ ਆਏ ਵਸਿਆ, ਜਿਨ ਇੱਛਾ ਸਭ ਪੁਜਾਈਆਂ। ਸਦਾ ਕੁਰਬਾਨ ਕੀਤਾ ਗੁਰੂ ਵਿਟਹਾਉ, ਜਿਸ ਦੀਆਂ ਇਹ ਵਡਿਆਈਆਂ। ਕਹੈ ਨਾਨਕ ਸੁਣੋ ਸੰਤੋ, ਸ਼ਬਦ ਧਰੋ ਪਿਆਰੋ, ਸਾਚਾ ਨਾਮ ਮੇਰਾ ਆਧਾਰੋ। ਵਾਜੇ ਪੰਜ ਸ਼ਬਦ ਤਿਤ ਘਰ ਸੁਭਾਗੈ, ਘਰ ਸੁਭਾਗੈ ਸ਼ਬਦ ਵਾਜੇ, ਕਲਾ ਜਿਤ ਕਰ ਤਹਰੀਆ। ਪੰਜ ਦੂਤ ਤੁਧ ਵਸ ਕੀਤੇ, ਕਾਲ ਕੰਟੁਕ ਮਾਰਿਆ। ਧੁਰ ਕਰਮ ਪਾਇਆ ਤੁਧ ਜਿਨ ਕਉ, ਸੇ ਨਾਮ ਹਰ ਕੈ ਲਾਗੇ। ਕਹੈ ਨਾਨਕ ਤੈ ਸੁਖ ਹੋਆ, ਤਿਤ ਘਰ ਅਨਹਦ ਵਾਜੇ। ਸਾਚੀ ਲਿਵੈ ਬਿਨ ਦੇਹਿ ਨਿਮਾਣੀ, ਦੇਹਿ ਨਿਮਾਣੀ ਲਿਵੈ ਬਾਜਹੁ, ਕਿਆ ਕਰੇ ਵੇਚਾਰੀਆ। ਤੁਧ ਬਾਜ ਸਮਰੱਥ ਕੋਏ ਨਾਹੀ, ਕਿਰਪਾ ਕਰ ਬਨਵਾਰੀਆ। ਇਸ ਨਾਉ ਹੋਰ ਥਾਉ ਨਾਹੀ, ਸ਼ਬਦ ਲਾਗ ਸਵਾਰੀਆ। ਕਹੈ ਨਾਨਕ ਲਿਵੈ ਬਾਜਹੁ, ਕਿਆ ਕਰੇ ਵੇਚਾਰੀਆ। ਆਨੰਦ ਆਨੰਦ ਸਭ ਕੋ ਕਹੈ, ਆਨੰਦ ਗੁਰੂ ਤੇ ਜਾਣਿਆ। ਜਾਣਿਆ ਆਨੰਦ ਸਦਾ ਗੁਰ ਤੇ, ਕਿਰਪਾ ਕਰੇ ਪਿਆਰਿਆ। ਕਰ ਕਿਰਪਾ ਕੇਲੇ ਵੇਖੋ ਕਟੇ, ਗਿਆਨ ਅੰਜਨ ਸਾਰਿਆ। ਅੰਦਰੋਂ ਜਿਨ ਕਾ ਮੋਹ ਟੁੱਟਾ, ਤਿਨਕਾ ਸ਼ਬਦ ਸੱਚੈ ਸਵਾਰਿਆ। ਕਹੈ ਨਾਨਕ ਇਹੋ ਆਨੰਦ ਹੈ, ਆਨੰਦ ਗੁਰ ਤੇ ਜਾਣਿਆ। ਬਾਬਾ ਜਿਸ ਤੂੰ ਦੇ ਸੋਈ ਜਨ ਪਾਵੈ, ਪਾਵੈ ਤਾਂ ਸੋ ਜਨ ਦੇ ਜਿਸ ਨੂੰ, ਹੋਰ ਕਿਆ ਕਰਹਿ ਵਿਚਾਰਿਆ। ਇੱਕ ਭਰਮ ਭੁੱਲੇ ਫਿਰੇ ਦਹਿ ਦੇਸੋ, ਇੱਕ ਨਾਮ ਲਾਗ ਸਵਾਰਿਆ। ਗੁਰਪ੍ਰਸਾਦੀ ਮਨ ਭਇਆ ਨਿਰਮਲ, ਜਿਨਾ ਭਾਣਾ ਭਾਵੇ। ਕਹੇ ਨਾਨਕ ਜਿਸ ਦੇਹ ਪਿਆਰੇ, ਸੋਈ ਜਨ ਪਾਵੇ। ਆਵ ਉਹ ਸੰਤ ਪਿਆਰੇ ਹੋ, ਅਕਥ ਕੀ ਕਰਹਿ ਕਹਾਣੀ, ਕਰਹਿ ਕਹਾਣੀ ਅਕਥ ਕੇਰੀ, ਕਿਤ ਦੁਆਰੈ ਪਾਈਐ। ਤਾਨ ਮਾਨ ਧਨ ਸਭ ਸੌਂਪ ਗੁਰ ਕਉ, ਹੁਕਮ ਮੰਨਿਐ ਪਾਈਐ। ਹੁਕਮ ਮੰਨਿਹੋ ਗੁਰੂ ਕੇਰਾ, ਗਾਵੋ ਸੱਚੀ ਬਾਣੀ। ਕਹੈ ਨਾਨਕ ਸੁਣੋ ਸੰਤੋ, ਹੋ ਕਥੇ ਹੋ ਅਕਥ ਕਹਾਣੀ। ਇਹ ਮਨ ਚੰਚਲਾ ਚਤੁਰਾਈ ਕਿਨੇ ਨਾ ਪਾਇਆ, ਚਤੁਰਾਈ ਨਾ ਪਾਇਆ ਕਿਨੇ, ਤੂੰ ਸੁਣ ਮਨ ਮੇਰਿਆ। ਇਹ ਮਾਇਆ ਮੋਹਣੀ ਜਿਨ ਏਤ ਭਰਮ ਭੁਲਾਇਆ, ਮਾਇਆ ਤਾਂ ਮੋਹਣੀ ਤਿਨੇ ਕੀਤੀ ਜਿਨ ਠਗੌਲੀ ਪਾਈਆ। ਕੁਰਬਾਨ ਕੀਤਾ ਤਿਸੈ ਵਿਟਹੋ, ਜਿਨ ਮੋਹ ਮੀਠਾ ਲਾਇਆ। ਕਹੈ ਨਾਨਕ ਮਨ ਚੰਚਲ, ਚਤੁਰਾਈ ਕਿਨੇ ਨਾ ਪਾਇਆ। ਇਹ ਮਨ ਪਿਆਰਿਆ ਤੂੰ ਸਦਾ ਸੱਚ ਸੰਭਾਲੇ, ਇਹ ਕੁਟੰਬ ਤੂੰ ਜੇ ਦੇਖਦਾ ਚੱਲੈ ਨਾਹੀਂ ਤੇਰੇ ਨਾਲੇ। ਸਾਥ ਤੇਰਾ ਚੱਲੈ ਨਾਹੀਂ, ਤਿਸ ਨਾਲ ਕਿਉਂ ਚਿੱਤ ਲਾਈਐ। ਐਸਾ ਕੰਮ ਮੂਲੇ ਨਾ ਕੀਚਿਆ, ਜਿਤ ਅੰਤ ਪਛੋਤਾਈਐ। ਸਤਿਗੁਰੂ ਕਾ ਉਪਦੇਸ਼ ਸੁਣ, ਤੂੰ ਹੋਵੈ ਤੇਰੇ ਨਾਲੇ। ਕਹੈ ਨਾਨਕ ਮਨ ਪਿਆਰੇ, ਤੂੰ ਸਦਾ ਸੱਚ ਸੰਭਾਲੇ। ਆਗਮ ਅਗੋਚਰਾ ਤੇਰਾ ਅੰਤ ਨਾ ਪਾਇਆ, ਅੰਤ ਨਾ ਪਾਇਆ ਕਿਨੇ ਤੇਰਾ, ਆਪਣਾ ਆਪ ਤੂੰ ਜਾਣਹੇ। ਜੀ ਜੰਤ ਸਭ ਖੇਲ ਤੇਰਾ, ਕਿਆ ਕੋ ਆਖ ਵਖਾਣ ਆਏ। ਅੱਖ ਹੈ ਤਾਂ ਵੇਖਾ ਹੈ ਸਭ ਤੂੰ ਹੈ, ਜਿਨ ਜਗ ਤੂੰ ਉਪਾਇਆ। ਕਹੈ ਨਾਨਕ ਤੂੰ ਸਦਾ ਆਗਮ ਹੈ, ਤੇਰਾ ਅੰਤ ਨਾ ਪਾਇਆ। ਸੁਰ ਨਰ ਮੁਨ ਜਨ ਅੰਮ੍ਰਿਤ ਖੋਜਦੇ, ਸੋ ਅੰਮ੍ਰਿਤ ਗੁਰ ਤੇ ਪਾਇਆ। ਪਾਇਆ ਅੰਮ੍ਰਿਤ ਗੁਰ ਕਿਰਪਾ ਕੀਨੇ, ਸੱਚਾ ਮਨ ਵਸਾਇਆ। ਜੀ ਜੰਤ ਸਭ ਤੁਧ ਉਪਾਏ, ਇੱਕ ਵੇਖ ਪਰ ਸੁਣ ਆਇਆ। ਲਭ ਲੋਭ ਅਹੰਕਾਰ ਚੂਕਾ, ਸਤਿਗੁਰੂ ਭਲਾ ਪਾਇਆ। ਕਹੈ ਨਾਨਕ ਜਿਸ ਨੂੰ ਆਪ ਤੁਠਾ, ਤਿਨ ਅੰਮ੍ਰਿਤ ਗੁਰ ਤੇ ਪਾਇਆ। ਭਗਤਾਂ ਕੀ ਚਾਲ ਨਿਰਾਲੀ, ਚਾਲਾ ਨਿਰਾਲੀ ਭਗਤਾਂ ਕੇਰੀ, ਬਿਖਮ ਮਾਰਗ ਚੱਲਣਾ। ਲਭ ਲੋਭ ਅਹੰਕਾਰ
ਉਸਤਾਜ ਤ੍ਰਿਸ਼ਨਾ ਬਹੁਤ ਨਾਹੀ ਬੋਲਣਾ ਖੰਨਿਓ ਤਿੱਖੀ ਵਾਲੋ ਨਿੱਕੀ ਏਤ ਮਾਰਗ ਜਾਣਾ ਗੁਰਪ੍ਰਸਾਦੀ ਜਿਨੀ ਆਪ ਤਜਿਆ ਹਰ ਵਾਸਨਾ ਸਮਾਣੀ ਕਹੇ ਨਾਨਕ ਚਾਲ ਭਗਤਾਂ ਜੁਗ ਜੁਗ ਨਿਰਾਲੀ ਜਿਉਂ ਤੂੰ ਚਲਾਹੇ ਤਿਵ ਚੱਲੈ ਸੁਆਮੀ ਹੋਰ ਕਿਆ ਜਾਣਾ ਗੁਣ ਤੇਰੇ ਜਿਵ ਤੂੰ ਚਲਾਹੇ ਤਿਵੈ ਚੱਲੈ ਜਿਨ੍ਹਾਂ ਮਾਰਗ ਪਾਵਹੇ ਕਰ ਕਿਰਪਾ ਜਿਨ ਨਾਮ ਲਾਹੇ ਸੇ ਹਰ ਹਰ ਸਦਾ ਧਿਆਵਹੇ ਜਿਸਨੂੰ ਕਥਾ ਸੁਣਾਏ ਆਪਣੀ ਸੇ ਗੁਰਦੁਆਰੇ ਸੁਖ ਪਾਵਹੇ ਕਹੇ ਨਾਨਕ ਸੱਚੇ ਸਾਹਿਬ ਜਿਉਂ ਭਾਵੈ ਤਿਵੈ ਚਲਾਵਹੇ ਇਹੋ ਸੁਹਿਲਾ ਸ਼ਬਦ ਸੁਹਾਵਾ ਸ਼ਬਦੋ ਸੁਹਾਵਾ ਸਦਾ ਸੁਹਿਲਾ ਸਤਿਗੁਰੂ ਸੁਣਾਇਆ ਇਹੋ ਤਿਨ ਕਹਿ ਮਨ ਵਸਿਆ ਜਿਨ ਧੁਰ ਹੋ ਲਿਖਿਆ ਆਇਆ ਇੱਕ ਫਿਰ ਹੈ ਕਨੇਰੇ ਕਰਹਿ ਗੱਲਾਂ ਗੱਲੀ ਕਿਨੇ ਨਾ ਪਾਇਆ ਕਹੇ ਨਾਨਕ ਸ਼ਬਦ ਸੋਹਿਲਾ ਸਤਿਗੁਰੂ ਸੁਣਾਇਆ ਪਵਿੱਤ ਹੋਏ ਸੇ ਜਨਾ ਜਿਨੀ ਹਰ ਧਿਆਇਆ ਹਰ ਧਿਆਇਆ ਪਵਿੱਤ ਹੋਏ ਗੁਰਮੁਖ ਜਿਨੀ ਧਿਆਇਆ ਪਵਿੱਤ ਮਾਤਾ ਪਿਤਾ ਕੁਟੰਬ ਸਹਿਤ ਸਿਉ ਪਵਿੱਤ ਸੰਗਤ ਸਬਾਈਆ ਕਹਿੰਦੇ ਪਵਿੱਤ ਸੁਣਦੇ ਪਵਿੱਤ ਸੇ ਪਵਿੱਤ ਜਿਨੀ ਮਨ ਵਸਾਇਆ ਕਹੇ ਨਾਨਕ ਸੇ ਪਵਿੱਤ ਜਿਨੀ ਗੁਰਮੁਖ ਹਰ ਹਰ ਧਿਆਇਆ ਕਰਮੀ ਸਹਿ ਜਿਨਾ ਉਪਜੈ ਵਿਣ ਸਹਿਜੈ ਸਹਸਾ ਨਾ ਜਾਏ ਨਹਿ ਜਾਏ ਸਹਸਾ ਕਿਤੈ ਸੰਜਮ ਰਹੇ ਕਰਮ ਕਮਾਏ ਸਹਿਸਹਿ ਜੀਉ ਮਲੀਨ ਹੈ ਕਿਤ ਸੰਜਮ ਧੋਤਾ ਜਾਏ ਮਨ ਧੋਵਹੁ ਸ਼ਬਦ ਲਾਗਹੁ ਹਰਿ ਸਿਮਰਹੁ ਚਿਤ ਲਾਏ ਕਹੈ ਨਾਨਕ ਗੁਰ ਪ੍ਰਸਾਦੀ ਸਹਿਜ ਉਪਜੈ ਇਹ ਸਹਿਸਾ ਇਵ ਜਾਏ ਜੀਓ ਮੈਲੇ ਬਾਰਹੁ ਨਿਰਮਲ ਬਾਰਹੁ ਨਿਰਮਲ ਜੀਓ ਤਾਂ ਮੈਲੇ ਤਿਨੀ ਜਨਮ ਜੂਐ ਹਾਰਿਆ ਇਹ ਤਿਸ਼ਨਾ ਵੱਡਾ ਰੋਗ ਲੱਗਾ ਮਰਨ ਮਨਹੋਂ ਵਿਸਾਰਿਆ ਵੇਦਾ ਮੈਂ ਨਾਮ ਉੱਤਮ ਸੋ ਸੁਣਹਿ ਨਾਹੀ ਫਿਰ ਹੈ ਜਿਉਂ ਬੇਤਾਲਿਆ ਕਹੈ ਨਾਨਕ ਜਿਨ ਸੱਚ ਤਜਿਆ ਕੂੜੇ ਲਾਗੇ ਤਿਨੀ ਜਨਮ ਜੂਐ ਹਾਰਿਆ ਜੀ ਉਹ ਨਿਰਮਲ ਬਾਰਹੁ ਨਿਰਮਲ ਬਾਰਹੁ ਤਾਂ ਨਿਰਮਲ ਜੀ ਉਹ ਨਿਰਮਲ ਸਤਿਗੁਰੂ ਤੇ ਕਰਨੀ ਕਮਾਣੀ ਕੂੜ ਕੀ ਸੋਏ ਪਹੁੰਚੈ ਨਾਹੀ ਮਨਸਾ ਸੱਚ ਸਮਾਣੀ ਜਨਮ ਰਤਨ ਜਿਨ ਖਟਿਆ ਭਲੇ ਸੇਵਣ ਜਾਰੇ ਕਹੈ ਨਾਨਕ ਜਿਨ ਮਨ ਨਿਰਮਲ ਸਦਾ ਰਹੈ ਗੁਰੂ ਨਾਲੇ ਜੇ ਕੋ ਸਿੱਖ ਗੁਰੂ ਸੇ ਤੀ ਸਨਮੁਖ ਹੋਵੈ ਹੋਵੈ ਤਾਂ ਸਨਮੁਖ ਸਿੱਖ ਕੋਈ ਜੀਉ ਰਹੈ ਗੁਰੂ ਨਾਲੇ ਗੁਰ ਕੇ ਚਰਨ ਹਿਰਦੈ ਧਿਆਏ ਅੰਤਰ ਆਤਮੈ ਸਮਾਲੇ ਆਪ ਛੱਡ ਸਦਾ ਰਹੈ ਪਰਣੈ ਗੁਰ ਬਿਨੇ ਅਵਰ ਨ ਜਾਣੈ ਕੋਏ ਕਹੈ ਨਾਨਕ ਸੁਣਹੁ ਸੰਤੋ ਸੋ ਸਿੱਖ ਸਨਮੁਖ ਹੋਏ ਜੇ ਕੋ ਗੁਰ ਤੇ ਵੇ ਮੁਖ ਹੋਵੈ ਬਿਨ ਸਤਿਗੁਰੂ ਮੁਕਤ ਨ ਪਾਵੈ ਪਾਵੈ ਮੁਕਤ ਨ ਹੋਰ ਥੈ ਕੋਈ ਪੁੱਛੋ ਪੱਬੈ ਬਬੇਕੀਆਂ ਜਾਏ ਅਨੇਕ ਜੂਨੀ ਭਰਮ ਆਵੈ ਬਿਨ ਸਤਿਗੁਰੂ ਮੁਕਤ ਨ ਪਾਏ ਫਿਰ ਮੁਕਤ ਪਾਏ ਲਾਗ ਚਰਣੀ ਸਤਿਗੁਰੂ ਸ਼ਬਦ ਸੁਣਾਏ ਕਹੈ ਨਾਨਕ ਵਿਚਾਰ ਦੇਖੋ ਬਿਨ ਸਤਿਗੁਰ ਮੁਕਤ ਨ ਪਾਏ ਆਵੋ ਸਿੱਖ ਸਤਿਗੁਰੂ ਕੇ ਪਿਆਰੇ ਹੋ ਗਾਵੋ ਸੱਚੀ ਬਾਣੀ ਬਾਣੀ ਤਾਂ ਗਾਵਹੋ ਗੁਰੂ ਕੇਰੀ ਬਾਣੀਆਂ ਸਿਰ ਬਾਣੀ ਜਿਨ ਕੋ ਨਦਰ ਕਰਮ ਹੋਵੈ ਹਿਰਦੈ ਤਿਨਾ ਸਮਾਣੀ ਪੀਵੋ ਅੰਮ੍ਰਿਤ ਸਦਾ ਰਹੋ ਹਰ ਰੰਗ ਜਪੇ ਹੋ ਸਾਰੰਗ ਪਾਣੀ ਕਹੈ ਨਾਨਕ ਸਦਾ ਗਾਵਹੋ ਇਹ ਸੱਚੀ ਬਾਣੀ ਸਤਿਗੁਰੂ ਬਿਨਾ ਹੋਰ ਕੱਚੀ ਹੈ ਬਾਣੀ ਬਾਣੀ ਤਾਂ ਕੱਚੀ ਸਤਿਗੁਰੂ ਬਾਜੋ ਹੋਰ ਕੱਚੀ ਬਾਣੀ ਕਹਿਦੇ ਕੱਚੇ ਸੁਣਦੇ ਕੱਚੇ ਕੱਚੀ ਆਖ ਵਖਾਣੀ ਹਰ ਹਰ ਨਿਤ ਕਰਹਿ ਰਸਨਾ ਕਹਿਆ ਕਛੂ ਨ ਜਾਣੀ ਚਿਤ ਜਿਨ ਕਾ ਹਿਰ ਲਿਆ ਮਾਇਆ ਬੋਲਣ ਪਏ ਰਵਾਣੀ ਕਹੈ ਨਾਨਕ ਸਤਿਗੁਰੂ ਬਾਜੋ ਹੋਰ ਕੱਚੀ ਬਾਣੀ ਗੁਰ ਕਾ ਸ਼ਬਦ ਰਤਨ ਹੈ ਹੀਰੇ ਜਿਤ ਜੜਾਓ ਸ਼ਬਦ ਰਤਨ ਜਿਤ ਮਨ ਲਾਗਾ ਇਹੋ ਆ ਸਮਾਓ ਸ਼ਬਦ ਸੇ ਤੀ ਮਨ ਮਿਲਿਆ ਸੱਚੈ ਲਾਇਆ ਭਾਹੋ ਆਪੇ ਹੀਰਾ ਰਤਨ ਆਪੇ ਜਿਸਨੂੰ ਦੇ ਬੁਝਾ ਆਏ ਕਹੈ ਨਾਨਕ ਸ਼ਬਦ ਰਤਨ ਹੈ ਹੀਰਾ ਜਿਤ ਜੜਾਓ ਸੇਵ ਸਾਕਤ ਆਪ ਉਪਾਏ ਕਹਿ ਕਰਤਾ ਆਪੇ ਹੁਕਮ ਵਰਤਾਏ ਆਪ ਵੇਖੈ ਗੁਰਮੁਖ ਕਿਸੈ ਬੁਝਾਏ ਤੋੜੇ ਬੰਧਨ ਹੋਵੈ ਮੁਕਤ ਸ਼ਬਦ ਮਨ ਵਸਾਏ ਗੁਰਮੁਖ ਜਿਸਨੂੰ ਆਪ ਕਰੇ ਸੋ ਹੋਵੈ ਏਕਸ ਸਿਉ ਲਿਵ ਲਾਏ ਕਹੈ ਨਾਨਕ ਆਪ ਕਰਤਾ ਆਪੇ ਹੁਕਮ ਬੁਝਾਏ ਸਿਮਰਤ ਸ਼ਾਸਤਰ ਪੁਨ ਪਾਪ ਵਿਚਾਰ ਦੇ ਤਤੈ ਸਾਰ ਨਾ ਜਾਣੀ ਤਤੈ ਸਾਰ ਨਾ ਜਾਣੀ ਗੁਰੂ ਬਾਜੋਂ ਤਤੈ ਸਾਰ ਨਾ ਜਾਣੀ
ਤਿਹੇ ਗੁਣੇ ਸੰਸਾਰ ਭ੍ਰਮ ਸੁਤਾ ਸੁਤਿਆਂ ਰਹਿਣ ਵਿਹਾਣੇ। ਗੁਰ ਕਿਰਪਾ ਤੇ ਸੇ ਜਨ ਜਾਗੇ ਜਿਨ੍ਹਾਂ ਹਰ ਮਨ ਵਸਿਆ। ਬੋਲੇ ਹੈ ਅੰਮ੍ਰਿਤ ਬਾਣੀ ਕਹੇ ਨਾਨਕ ਸੋ ਤਤ ਪਾਏ। ਜਿਸਨੂੰ ਅਨ ਦਿਨ ਹਰ ਲਿਵ ਲਾਗੈ ਜਾਗਤ ਰਹਿਣ ਵਿਹਾਣੀ। ਮਾਤਾ ਕੇ ਉਧਰ ਮੈਂ ਪ੍ਰਤਪਾਲ ਕਰੇ ਸੋ ਕਿਉਂ ਮਨਹੋਂ ਵਿਸਾਰੀਐ। ਮਨਹੋਂ ਕਿਉਂ ਵਿਸਾਰੀਐ ਏ ਵਡਦਾਤਾ ਜੇ ਅਗਨ ਮੈਂ ਆਹਾਰ ਪਹੁੰਚਾਵੈ। ਉਸ ਨੂੰ ਕਿਹੋ ਪੋਹੇ ਨਾ ਸਕੀ ਜੇ ਸੁਨਾਉ ਆਪਣੀ ਲਿਵ ਲਾਵੈ। ਆਪਣੀ ਲਿਵ ਆਪੇ ਲਾਏ ਗੁਰਮੁਖ ਸਦਾ ਸੰਭਾਲੀਐ। ਕਹੇ ਨਾਨਕ ਏ ਵਡਦਾਤਾ ਸੋ ਕਿਉਂ ਮਨਹੋਂ ਵਿਸਾਰੀਐ। ਜੈਸੀ ਅਗਨ ਉਧਰ ਮੈਂ ਤੈਸੀ ਬਾਹਰ ਮਾਇਆ। ਮਾਇਆ ਅਗਨ ਸਭ ਇੱਕੋ ਜਿਹੀ ਕਰਤਾ ਖੇਲ ਰਚਾਇਆ। ਜਾਤ ਇਸ ਭਾਣਾ ਤਾ ਜੰਮਿਆ ਪਰਵਾਰ ਭਲਾ ਪਾਇਆ। ਲਿਵ ਛੁੜ ਕੀ ਲੱਗੀ ਤ੍ਰਿਸ਼ਨਾ ਮਾਇਆ ਅਮਰ ਵਰਤਾਇਆ। ਇਹ ਮਾਇਆ ਜਿਤ ਹਰ ਵਿਸਰੈ ਮੋਹ ਉਪਜੈ ਭਾਉ ਦੂਜਾ ਲਾਇਆ। ਕਹੇ ਨਾਨਕ ਗੁਰ ਪ੍ਰਸਾਦੀ ਜਿਨ੍ਹਾਂ ਲਿਵ ਲਾਗੀ ਤਿਨੀ ਵਿੱਚੇ ਮਾਇਆ ਪਾਇਆ। ਹਰ ਆਪ ਅਮੁਲਕ ਹੈ ਮੁੱਲ ਨਾ ਪਾਇਆ ਜਾਏ। ਮੁੱਲ ਨਾ ਪਾਇਆ ਜਾਏ ਕਿਸੈ ਵਿਟ ਹੋ ਰਹੇ ਲੋਕ ਵਿਲ ਲਾਏ। ਐਸਾ ਸਤਿਗੁਰ ਜੇ ਮਿਲੈ ਤਿਸਨੂੰ ਸਿਰ ਸੌਂਪੀਐ ਵਿੱਚੋਂ ਆਪ ਜਾਏ। ਜਿਸ ਦਾ ਜੀਓ ਤਿਸ ਮਿਲ ਰਹੈ ਹਰ ਵਸੈ ਮਨ ਆਏ। ਹਰ ਆਪ ਅਮੁਲਕ ਹੈ ਭਾਗ ਤਿਨਾ ਕੇ ਨਾਨਕਾ ਜਿਨ ਹਰ ਪੱਲੇ ਪਾਏ। ਹਰ ਰਾਸ ਮੇਰੀ ਮਨ ਵਣਜਾਰਾ ਹਰ ਰਾਸ ਮੇਰੀ ਮਨ ਵਣਜਾਰਾ ਸਤਿਗੁਰ ਤੇ ਰਾਸ ਜਾਣੀ। ਹਰ ਹਰ ਨਿਤ ਜਪੇ ਹੋ ਜੀ ਹੋ ਲਾਹਾ ਖਟੇ ਹੋ ਦਿਹਾੜੀ। ਇਹੋ ਧਨ ਤਿਨਾ ਮਿਲਿਆ ਜਿਨ ਹਰ ਆਪੇ ਭਾਣਾ। ਕਹੇ ਨਾਨਕ ਹਰ ਰਾਸ ਮੇਰੀ ਮਨ ਹੋ ਆ ਵਣਜਾਰਾ। ਇਹ ਰਸਨਾ ਤੂੰ ਅਨ ਰਾਸ ਰਾਚ ਰਹੀ ਤੇਰੀ ਪਿਆਸ ਨਾ ਜਾਏ। ਪਿਆਸ ਨਾ ਜਾਏ ਹੋਰਤ ਕਿੱਤਾ ਜਿਚਰ ਹਰ ਰਸ ਪੱਲੇ ਨਾ ਪਾਏ। ਹਰ ਰਸ ਪਾਏ ਪੱਲੇ ਪੀਏ ਹਰ ਰਸ ਬਹੁੜ ਨਾ ਤ੍ਰਿਸ਼ਨਾ ਲਾਗੈ ਆਏ। ਇਹੋ ਹਰ ਰਸ ਕਰਮੀ ਪਾਈਐ ਸਤਿਗੁਰ ਮਿਲੈ ਜਿਸ ਆਏ। ਕਹੇ ਨਾਨਕ ਹੋਰ ਅਨ ਰਸ ਸਭ ਵਿਸਰੇ ਜਾਂ ਹਰ ਵਸੈ ਮਨ ਆਏ। ਇਹ ਸਰੀਰਾ ਮੇਰਿਆ ਹਰ ਤੁਮ ਮੈਂ ਜੋਤ ਰੱਖੀ ਤਾਂ ਤੂੰ ਜਗ ਮਹਿ ਆਇਆ। ਹਰ ਜੋਤ ਰੱਖੀ ਤੁਧ ਵਿੱਚ ਤਾਂ ਤੂੰ ਜਗ ਮਹਿ ਆਇਆ। ਹਰ ਆਪੇ ਮਾਤਾ ਆਪੇ ਪਿਤਾ ਜਿਨ ਜੀਓ ਉਪਾਏ ਜਗਤ ਦੇਖਾਇਆ। ਗੁਰਪ੍ਰਸਾਦੀ ਬੁਝਿਆ ਤਾਂ ਚਲਤ ਹੋਆ ਚਲਤ ਨਦਰੀ ਆਇਆ। ਕਹੇ ਨਾਨਕ ਸ੍ਰਿਸ਼ਟ ਕਾ ਮੂਲ ਰਚਿਆ ਜੋਤ ਰਾਖੀ ਤਾਂ ਤੂੰ ਜਗ ਮਹਿ ਆਇਆ। ਮਨ ਚਾਓ ਭਇਆ ਪ੍ਰਭ ਆਗਮ ਸੁਣਿਆ ਹਰ ਮੰਗਲ ਗਾਓ ਸਖੀ ਗ੍ਰਹਿ ਮੰਦਰ ਬਣਿਆ। ਹਰ ਗਾਓ ਮੰਗਲ ਨਿਤ ਸਖੀਏ ਸੋਗ ਦੁਖ ਨਾ ਵਿਆਪੇ। ਗੁਰ ਚਰਨ ਲਾਗੇ ਦਿਨ ਸੁਭਾਗੇ ਆਪਣਾ ਪਿਰ ਜਾਪੇ। ਅਨਹਤ ਬਾਣੀ ਗੁਰ ਸ਼ਬਦ ਜਾਣੀ ਹਰ ਨਾਮ ਹਰ ਰਸ ਭੋਗੋ। ਕਹੇ ਨਾਨਕ ਪ੍ਰਭ ਆਪ ਮਿਲਿਆ ਕਰਨ ਕਾਰਨ ਜੋਗੋ। ਇਹ ਸਰੀਰਾ ਮੇਰਿਆ ਇਸ ਜਗ ਮੈਂ ਆਏ ਕਹਿ ਕਿਆ ਤੁਧ ਕਰਮ ਕਮਾਇਆ। ਕੇ ਕਰਮ ਕਮਾਇਆ ਤੁਧ ਸਰੀਰਾ ਜਾ ਤੂੰ ਜਗ ਮਹਿ ਆਇਆ। ਜਿਨ ਹਾਰ ਤੇਰਾ ਰਚਨ ਰਚਿਆ ਸੋ ਹਾਰ ਮਨ ਨਾ ਵਸਾਇਆ। ਗੁਰਪ੍ਰਸਾਦੀ ਹਾਰ ਮਨ ਵਸਿਆ ਪੂਰਬ ਲਿਖਿਆ ਪਾਇਆ। ਕਹੇ ਨਾਨਕ ਇਹੋ ਸਰੀਰ ਪਰਵਾਨ ਹੋਆ ਜਿਨ ਸਤਿਗੁਰ ਸਿਉ ਚਿਤ ਲਾਇਆ। ਇਹ ਨੇਤਰ ਹੋ ਮੇਰੇ ਹੋ ਹਰ ਤੁਮ ਮੈਂ ਜੋਤ ਧਰੀ ਹਰ ਬਿਨ ਅਵਰ ਨਾ ਦੇਖੋ ਕੋਈ ਹਰ ਬਿਨ ਅਵਰ ਨਾ ਦੇਖੋ ਕੋਈ ਨਦਰੀ ਹਰ ਨਿਹਾਲਿਆ। ਇਹ ਵਿਸ ਸੰਸਾਰ ਤੁਮ ਦੇਖਦੇ ਇਹੋ ਹਰ ਕਾ ਰੂਪ ਹੈ ਹਰ ਰੂਪ ਨਦਰੀ ਆਇਆ। ਗੁਰਪ੍ਰਸਾਦੀ ਬੁਝਿਆ ਜਾ ਵੇਖਾ ਹਰ ਏਕੋ ਹੈ ਹਰ ਬਿਨ ਅਵਰ ਨਾ ਕੋਈ। ਕਹੇ ਨਾਨਕ ਇਹ ਨੇਤਰ ਆਨ ਦੱਸੇ ਸਤਿਗੁਰ ਮਿਲਿਆ ਦੇਵ ਦ੍ਰਿਸ਼ਟ ਹੋਈ। ਏ ਸਰਵਣ ਹੋ ਮੇਰੇ ਹੋ ਸਾਚੈ ਸੁਣਨੇ ਨੂੰ ਪਠਾਏ ਸਾਚੈ ਸੁਣਨੇ ਨੂੰ ਪਠਾਏ ਸਰੀਰ ਲਾਏ ਸੁਣੋ ਸਤ ਬਾਣੀ। ਜਿਤ ਸੁਣੀ ਮਨ ਤਨ ਹਰਿਆ ਹੋਆ ਰਸਨਾ ਰਸ ਸਮਾਣੀ। ਸੱਚ ਅਲਖ ਵੇਡਾਣੀ ਤਾਂ ਕੀ ਗਤ ਕਹੀ ਨਾ ਜਾਏ। ਕਹੇ ਨਾਨਕ ਅੰਮ੍ਰਿਤ ਨਾਮ ਸੁਣੋ ਪਵਿੱਤਰ ਹੋ ਵਹੋ ਸਾਚੈ ਸੁਣਨੇ ਨੂੰ ਪਠਾਏ। ਹਰ ਜੀਓ ਗੁਫਾ ਅੰਦਰ ਰੱਖ ਕੈ ਵਾਜਾ ਪਵਣ ਵਜਾਇਆ ਵਜਾਇਆ ਵਾਜਾ ਪਾਉਣ ਨੌ ਦੁਆਰੇ ਪ੍ਰਗਟ ਕੀਏ ਦਸ ਵਾਂਗ ਉਪਤ ਰਖਾਇਆ। ਗੁਰਦੁਆਰੇ ਲਾਏ ਭਾਵਨੀ ਇੱਕ ਨਾ ਦਸਵਾਂ ਦੁਆਰ ਦਿਖਾਇਆ। ਤਹਿ ਅਨੇਕ ਰੂਪ ਨਾਉ ਨਵਨੇ ਦਿਸਦਾ ਅੰਤ ਨਾ ਜਾਈ ਪਾਇਆ।
ਕਹੈ ਨਾਨਕ ਹਰ ਪਿਆਰੈ, ਜੀਓ ਗੁਫਾ ਅੰਦਰ ਰਾਖੋ ਕਹਿ, ਵਾਜਾ ਪਵਣ ਵਜਾਇਆ। ਇਹੋ ਸਾਚਾ ਸੁਹੇਲਾ, ਸਾਚੈ ਘਰ ਗਾਵਹੁ, ਗਾਵਹੁ ਤਾਂ ਸੁਹੇਲਾ ਘਰ ਸਾਚੈ, ਜਿੱਥੈ ਸਦਾ ਸੱਚ ਧਿਆਵਹੈ, ਸਚੋ ਧਿਆਵਹਿ ਜਾ ਤੁਧ ਪਾਵਹਿ, ਗੁਰਮੁਖ ਜਿਨਾ ਬੁਝਾਵਹੇ। ਇਹੋ ਸੱਚ ਸਭਨਾ ਕਾ ਖਸਮ ਹੈ, ਜਿਸ ਬਖਸ਼ੇ ਸੋ ਜਨ ਪਾਵਹੇ। ਕਹੈ ਨਾਨਕ ਸੱਚ ਸੁਹਿਲਾ, ਸੱਚੈ ਘਰ ਗਾਵਹੇ।

ਕੀ ਪ੍ਰਭ ਅਗੇ ਅਰਦਾਸ। ਇੱਕੋ ਓਂਕਾਰ ਸ੍ਰੀ ਵਾਹਿਗੁਰੂ ਜੀ ਕੀ ਫਤਿਹ। ਸ੍ਰੀ ਭਗਵਤੀ ਜੀ ਸਹਾਇ। ਵਾਰ ਸ੍ਰੀ ਭਗਵਤੀ ਜੀ ਕੀ ਪਾਤਸ਼ਾਹੀ ਦਸਵੀਂ। ਪ੍ਰਥਮ ਭਗਵਤੀ ਸਿਮਰ ਕੈ ਗੁਰੂ ਨਾਨਕ ਲਈ ਧਿਆਏ। ਫਿਰ ਅੰਗਦ ਗੁਰ ਤੇ ਅਮਰਦਾਸ ਰਾਮਦਾਸਾ ਹੋਈ ਸਹਾਇ। ਅਰਜੁਨ ਹਰ ਗੋਬਿੰਦ ਨਾਉ ਸਿਮਰਾਉ ਸ੍ਰੀ ਹਰ ਰਾਏ। ਸ੍ਰੀ ਹਰਿ ਕ੍ਰਿਸ਼ਨ ਧਿਆਈਐ ਜਿਸ ਡਿਠੈ ਸਭ ਦੁਖ ਜਾਏ। ਤੇਗ ਬਹਾਦਰ ਸਿਮਰਿਐ ਘਰ ਨਾਉ ਨਿਧ ਆਵੈ ਧਾਏ। ਸਭ ਥਾਈ ਹੋਏ ਸਹਾਇ। ਦਸਵੇਂ ਪਾਤਸ਼ਾਹ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਸਭ ਥਾਈ ਹੋਵੋ ਜੀ ਸਹਾਇ। ਦਸਾਂ ਹੀ ਪਾਤਸ਼ਾਹੀਆਂ ਦੀ ਜਾਗ ਦੀ ਜੋਤ ਬਾਣੀ ਕੇ ਬੋਹਿਤ ਚਾਵਰ ਤਾਖਤ ਛਤਰ।

ਪੰਜਾਂ ਪਿਆਰਿਆਂ, ਚੌਹਾਂ ਸਾਹਿਬਜ਼ਾਦਿਆਂ, ਚਾਲੀਆਂ ਮੁਕਤਿਆਂ, ਹੱਠੀਆਂ ਜੱਪੀਆਂ ਤੱਪੀਆਂ, ਜਿਨ੍ਹਾਂ ਨੇ ਤੇਰਾ ਨਾਮ ਜਪਿਆ, ਵੰਡ ਛਕਿਆ, ਦੇਗ ਚਲਾਈ, ਤੇਗ ਵਾਹੀ, ਦੇਖ ਕੇ ਅਣਡਿੱਠ ਕੀਤਾ, ਤਿਨਾ ਪਿਆਰਿਆਂ ਸੱਚਿਆਰਿਆਂ ਦੀ ਕਮਾਈ ਦਾ ਧਿਆਨ ਧਰ ਕੇ ਬੋਲੋ ਜੀ ਵਾਹਿਗੁਰੂ। ਜਿਨ੍ਹਾਂ ਸਿੰਘਾਂ ਸਿੰਘਣੀਆਂ ਨੇ ਧਰਮ ਹੇਤ ਸੀਸ ਦਿੱਤੇ, ਬੰਦ ਬੰਦ ਕਟਵਾਏ, ਖੋਪਰੀਆਂ ਲੁਹਾਈਆਂ, ਚਰਖੜੀਆਂ ਤੇ ਚੜ੍ਹੇ ਤਨ ਆਰਿਆਂ ਨਾਲ ਚਿਰਾਏ, ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ, ਧਰਮ ਨਹੀਂ ਹਾਰਿਆ, ਸਿੱਖੀ ਸਿੱਧਕ ਕੇਸਾਂ ਸਵਾਸਾਂ ਸੰਗ ਨਿਭਾਇਆ, ਤਿਨਾਂ ਸਿੰਘਾਂ ਸਿੰਘਣੀਆਂ ਭੁਚੰਗੀ ਬੱਚਿਆਂ ਦੀ ਨਾਮ ਦੀ ਕਮਾਈ ਦਾ ਧਿਆਨ ਧਰ ਕੇ ਬੋਲੋ ਜੀ ਵਾਹਿਗੁਰੂ। ਪੰਜਾਂ ਤਖਤਾਂ ਸਰਬੱਤ ਗੁਰਦੁਆਰਿਆਂ ਦਾ ਧਿਆਨ ਧਰ ਕੇ ਬੋਲੋ ਜੀ ਵਾਹਿਗੁਰੂ। ਪ੍ਰਥਮੇ ਸਰਬੱਤ ਖਾਲਸਾ ਜੀ ਕੀ ਅਰਦਾਸ ਹੈ ਜੀ, ਸਰਬੱਤ ਖਾਲਸਾ ਜੀ ਕੋ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਨਾਮ ਚਿਤ ਆਵੇ ਜੀ, ਨਾਮ ਚਿਤ ਆਵਨ ਕਾ ਸਦਕਾ ਸਰਬ ਸੁਖ ਹੋਵੇ, ਜਹਾਂ ਜਹਾਂ ਗੁਰੂ ਖਾਲਸਾ ਜੀ ਸਾਹਿਬ ਤਹਾਂ ਤਹਾਂ ਰਚ

ਮਤ ਪਥ ਦੇ ਰਾਖੇ ਆਪ ਵਾਹਿਗੁਰੂ। ਹੇ ਅਕਾਲ ਪੁਰਖ ਆਪਣੇ ਪੰਥ ਦੇ ਸਦਾ ਸਹਾਈ ਦਾਤਾਰ ਜੀਓ। ਸ੍ਰੀ ਨਨਕਾਣਾ ਸਾਹਿਬ ਅਤੇ ਹੋਰ ਗੁਰਦੁਆਰੇ ਗੁਰੂ ਧਾਮ ਜਿਨ੍ਹਾਂ ਤੋਂ ਸਿੱਖ ਪੰਥ ਨੂੰ ਵਿਛੋੜਿਆ ਗਿਆ, ਤਿਨ੍ਹਾਂ ਦੇ ਖੁੱਲ੍ਹੇ ਦਰਸ਼ਨ ਦੀ ਦਾਰ ਅਤੇ ਸੇਵਾ ਸੰਭਾਲ ਦਾ ਦਾਨ ਪਿਆਰੇ ਖਾਲਸਾ ਜੀ ਨੂੰ ਬਖਸ਼ੋ ਜੀ।

ਸੱਚੇ ਪਿਤਾ ਧੰਨ ਸਤਿਗੁਰੂ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਧੰਨ ਸਤਿਗੁਰੂ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਦਸਾਂ ਹੀ ਪਾਤਸ਼ਾਹੀਆਂ ਦੀ ਜਾਗਦੀ ਜੋਤ ਹਾਜ਼ਰਾ ਹਜ਼ੂਰ ਜਹਰਾ ਜਹੂਰ ਸਰਬ ਕਲਾ ਭਰਪੂਰ ਧੰਨ ਸਤਿਗੁਰੂ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਆਪ ਜੀਆਂ ਦਾ ਕੋਟਾਨ ਕੋਟ ਸ਼ੁਕਰ ਹੈ ਮਹਾਰਾਜ ਜੀ ਅੰਮ੍ਰਿਤ ਵੇਲੇ ਤੋਂ ਖੁੱਲ੍ਹੇ ਦਰਸ਼ਨ ਦੀਦਾਰ ਬਖਸ਼ ਰਹੇ ਹੋ ਸਤਿਗੁਰੂ ਜੀ ਆਪ ਜੀਆਂ ਦੀ ਟਹਿਲ ਸੇਵਾ ਕਰਦਿਆਂ ਹੋਈਆਂ ਬੇਅੰਤ ਭੁੱਲਾਂ ਦੀ ਖਿਮਾ ਕਰ ਦੇਣੀ ਸਤਿਗੁਰੂ ਜੀ ਅੱਗੇ ਤੋਂ ਸਮਤ ਬਖਸ਼ਿਸ਼ ਕਰਨੀ ਸਤਿਗੁਰੂ ਜੀ ਆਪ ਜੀਆਂ ਦੇ ਪਾਵਨ ਅਸਥਾਨ ਸਿੱਖ ਗੁਰਦੁਆਰਾ ਸਨ ਹੋਜੇ ਵਿਖੇ ਅੰਮ੍ਰਿਤ ਵੇਲੇ ਦੇ ਦੀਵਾਨ ਸਜਾਏ ਗਏ ਸਤਿਗੁਰੂ ਜੀ ਸਜੇ ਹੋਏ ਦੀਵਾਨਾਂ ਦੇ ਵਿੱਚ ਸੰਪੂਰਨ ਸ੍ਰੀ ਸੁਖਮਨੀ ਸਾਹਿਬ ਜੀ ਦੇ ਪਾਠ ਹੋਏ ਉਪਰੰਤ ਨਿਤਨੇਮ ਦੀਆਂ ਪੰਜਾਂ ਬਾਣੀਆਂ ਦੇ ਪਾਠ ਹੋਏ ਸਤਿਗੁਰੂ ਜੀ ਬਾਣੀ ਪੜ੍ਹਦਿਆਂ ਸੁਣਦਿਆਂ ਸੇਵਾ ਕਰਦਿਆਂ ਵਿਚਰਦਿਆਂ ਹੋਈਆਂ ਬੇਅੰਤ ਭੁੱਲਾਂ ਦੀ ਖਿਮਾ ਕਰ ਦੇਣੀ ਬਾਣੀ ਸੋਧ ਕੇ ਸੱਚਖੰਡ ਦਰ ਪ੍ਰਵਾਨ ਕਰਨੀ ਬਾਣੀ ਦਾ ਫਲ ਭਾਵ ਸਮੁੱਚੀ ਸੰਗਤ ਦੇ ਹਿਰਦਿਆਂ ਤੇ ਵਸਾਉਣਾ ਬਾਣੀ ਅਨੁਸਾਰ ਜੀਵਨ ਬਖਸ਼ਿਸ਼ ਕਰਨਾ ਕਾਮ ਕ੍ਰੋਧ ਲੋਭ ਮੋਹ ਹੰਕਾਰ ਤੋਂ ਬਚਾਉਣਾ ਸਿੱਖੀ ਸਿੱਧਕ ਕੇਸਾਂ ਸਵਾਸਾਂ ਸੰਗ ਨਿਭਾਉਣਾ ਪਾਤਸ਼ਾਹ ਜੀ ਦਾਰਾਈਆਂ ਸੰਗਤਾਂ ਦੀਆਂ ਹਾਜ਼ਰੀਆਂ ਤਿਲ ਫੁੱਲ ਭੇਟਾਵਾਂ ਪ੍ਰਵਾਨ ਕਰਨੀਆਂ ਸਭ ਦੀ ਹਾਜ਼ਰੀ ਲਿਖੇ ਲਾਓ ਦਰੋਂ ਘਰੋਂ ਸਿੱਖੀ ਸਿੱਧਕ ਭਰੋਸਾ ਨਾਮ ਦੀਆਂ ਦਾਤਾਂ ਦੇ ਕੇ ਨਿਵਾਜਣਾ ਸਭਨਾਂ ਨੂੰ ਤੰਦਰੁਸਤੀਆਂ ਬਖਸ਼ਿਸ਼ ਕਰਨੀਆਂ ਪਰਿਵਾਰਾਂ ਦੇ ਵਿੱਚ ਸੁੱਖ ਸ਼ਾਂਤੀ ਵਰਤਾਉਣੀ ਨਾਮ ਦਾ ਪ੍ਰਗਾਸ ਕਰਨਾ ਦੁੱਖਾਂ ਦਾ ਨਾਸ ਕਰਨਾ ਬੱਚਿਆਂ ਨੂੰ ਚੜ੍ਹਦੀ ਕਲਾ ਬਖਸ਼ਿਸ਼ ਕਰਨੀ ਮਹਾਰਾਜ ਜੀ ਕਾਰੋਬਾਰਾਂ 'ਚ ਵਾਧੇ ਪਾਉਣੇ ਮਾਤਾ ਪਿਤਾ ਦੇ ਆਗਿਆਕਾਰ ਹੋਣ ਦਾ ਬਲ ਬਖਸ਼ਿਸ਼ ਕਰਨਾ ਸਤਿਗੁਰੂ ਜੀ ਜਿਨ੍ਹਾਂ ਜਿਨ੍ਹਾਂ ਸੰਗਤਾਂ ਨੇ ਅੰਮ੍ਰਿਤ ਵੇਲੇ ਤੋਂ ਲੈ ਕੇ ਆਪ ਜੀਆਂ ਦੇ ਚਰਨ ਪਰਸੇ ਨੇ ਸਤਿਗੁਰੂ ਜੀ ਗੁਰਮਤ ਅਨੁਸਾਰ ਸਭਨਾਂ ਦੀਆਂ ਭਾਵਨਾਵਾਂ ਸੰਪੂਰਨ ਕਰਨੀਆਂ ਜੀ ਜੋ ਸੰਗਤਾਂ ਘਰਾਂ ਦੇ ਵਿੱਚ ਬੈਠ ਕੇ ਮੀਡੀਆ ਦੇ ਰਾਹੀਂ ਆਪ ਜੀਆਂ ਦੀ ਯਾਦ ਵਿੱਚ ਜੁੜੀਆਂ ਨੇ ਸਤਿਗੁਰੂ ਜੀ ਤਿਨ੍ਹਾਂ ਦੀ ਅਰਦਾਸ ਸਭਨਾਂ ਨੂੰ ਮਹਾਰਾਜ ਨਾਮਦਾਨ ਬਖਸ਼ਿਸ਼ ਕਰਨਾ ਤੰਦਰੁਸਤੀਆਂ ਬਖਸ਼ਿਸ਼ ਕਰਨੀਆਂ ਪਰਿਵਾਰਾਂ ਦੇ ਸੁੱਖ ਸ਼ਾਂਤੀ ਵਰਤਾਉਣੀ ਮਿਹਰ ਭਰਿਆ ਹੱਥ ਰੱਖਣਾ ਦਰ ਘਰ ਦੇ ਟਹਿਲੀਆਂ ਨੂੰ ਤੰਦਰੁਸਤੀਆਂ ਬਖਸ਼ਿਸ਼ ਕਰਨੀਆਂ ਸਤਿਗੁਰੂ ਜੀ ਭੈ ਅਤੇ ਭਾਵਨੀ ਸਦਕਾ ਆਪਣੀ ਸੇਵਾ ਕਰਨ ਦੇ ਲਾਹੇ ਪ੍ਰਦਾਨ ਕਰਨੇ ਸਤਿਗੁਰੂ ਜੀ ਆਪ ਜੀ ਦੀਆਂ ਬਖਸ਼ੀਆਂ ਹੋਈਆਂ ਦਾਤਾਂ ਵਿੱਚੋਂ ਮਹਾਰਾਜ ਜੀ ਕੜਾਹ ਪ੍ਰਸ਼ਾਦੀ ਦੇਗ ਹਾਜ਼ਰ ਹੈ ਆਪ ਜੀ ਕਿਰਪਾਲਤਾ ਕਰਕੇ ਭੋਗ ਲਾਓ ਜੀ ਭੋਗ ਲਗਾ ਸ਼ੀਤ ਪ੍ਰਸ਼ਾਦ ਸਾਧ ਸੰਗਤ ਦੇ ਰਸਨੀ ਲਾਇਕ ਹੋਵੇ ਜੋ ਛਕੇ ਸੋ ਆਪ ਜੀਆਂ ਦਾ ਨਾਮ ਜਪੇ ਜਿਨ੍ਹਾਂ ਭੰਡਾਰਿਆਂ ਚੋਂ ਰਸਤਾਂ ਬਸਤਾਂ ਹਾਜ਼ਰ ਹੋਈਆਂ ਭੰਡਾਰੇ ਭਰਪੂਰ ਕਰਨੇ ਕਾਲ ਕੰਟਕ ਚੂਰ ਕਰਨੇ ਰਸਤਾਂ ਦਰਗਾਹੋਂ ਭੇਜਣੀਆਂ ਸਤਿਗੁਰੂ ਜੀ ਕਰੋ ਕਿਰਪਾ ਪਾਵਨ ਪਵਿੱਤਰ ਹੁਕਮਨਾਮੇ ਬਖਸ਼ਿਸ਼ ਕਰਕੇ ਸਤਿਗੁਰੂ ਜੀ ਅਗਲੇ ਦੀਵਾਨ ਸਜਾਉਣ ਦੀ ਆਗਿਆ ਬਖਸ਼ਿਸ਼ ਕਰੋ ਜੀ ਸਹੀ ਗੁਰਮੁਖ ਪਿਆਰੇ ਮੇਲੋ ਜਿਨ੍ਹਾਂ ਦੇ ਮਿਲਿਆ ਆਪ ਜੀਆਂ ਦਾ ਨਾਮ ਚੇਤੇ ਆਵੇ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ

ਸ੍ਰੀ ਵਾਹਿਗੁਰੂ ਸਾਹਿਬ ਜੀ। ਜੇਤਾ ਸਮੁੰਦ ਸਾਗਰ ਨੀਰ ਭਰਿਆ, ਤੇਤੇ ਔਗੁਣ ਹਮਾਰੇ। ਦਇਆ ਕਰੋ ਕਿਛ ਮਿਹਰ ਉਪਾਵੋ, ਡੁੱਬਦੇ ਪੱਥਰ ਤਾਰੇ। ਜੀਅੜਾ ਅਗਨ ਬਰਾਬਰ ਤਪੈ, ਭੀਤਰ ਵਗੈ ਕਾਤੀ। ਪ੍ਰਣਵਤ ਨਾਨਕ ਹੁਕਮ ਪਛਾਣੈ, ਸੁਖ ਹੋਵੈ ਦਿਨ ਰਾਤੀ।

ਸਿਮਰੰਤ ਸੰਤ ਸਰਬੱਤਰ ਰਮਣ ਨਾਨਕ ਅਘ ਨਾਸਨ ਜਗਦੀਸੋ ਰਹਿ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅੰਮ੍ਰਿਤ ਵੇਲੇ ਤੋਂ ਧੰਨ ਸਤਿਗੁਰੂ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀਆਂ ਦੀ ਪਾਵਨ ਹਜ਼ੂਰੀ ਦੇ ਵਿੱਚ ਜੁੜ ਬੈਠੀ ਗੁਰੂ ਪਿਆਰੀ ਗੁਰੂ ਖਾਲਸਾ ਸਾਧ ਸੰਗਤ ਜੀ, ਆਪ ਸਾਰੇ ਹੀ ਧੰਨਤਾ ਦੇ ਯੋਗ ਹੋ ਜੋ ਸਤਿਗੁਰੂ ਜੀ ਦੀਆਂ ਹਾਜ਼ਰੀਆਂ ਭਰੀਆਂ ਨੇ।

ਗੁਰੀ ਨਿਵਾਜ ਅੰਤਰਜਾਮੀ ਸਤਿਗੁਰ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਆਪ ਜੀ ਅੰਦਰ ਦੀ ਹਾਜ਼ਰੀ ਪੜ੍ਹਦੇ ਹੋਏ ਬੇਅੰਤ ਗੁਰਸਿੱਖ ਮਾਈ ਭਾਈ ਆਪ ਜੀ ਦੀ ਬਣ ਦੀ ਸਤਿਕਾਰ ਜੋ ਬੇਅੰਤ ਮਾਇਆ ਬੈਠਾ ਕਰਦੇ ਆਪ ਜੀ ਸਾਰਿਆਂ ਨੂੰ ਸਿੱਖੀ ਦਾਨ ਭਰੋਸਾ ਦਾਨ ਛੱਡਣਾ ਪੁਰਾਣਾ ਪਿਆਰ ਬਖਸ਼ਣਾ ਖਜ਼ਾਨੇ ਭਰਪੁਰ ਬਣੇ ਸੋ ਆਓ ਗੁਰੂ ਪਿਆਰੀ ਸਾਧ ਸੰਗਤ ਜੀ ਕੀਰਤਨ ਦੀ ਇੰਨੀ ਕੁ ਸੇਵਾ ਪ੍ਰਵਾਨ ਕਰਨੀ ਹੋਈ ਆ ਭੁੱਲਾਂ ਚੁੱਕਾ ਦੀ ਖਿਮਾ ਕਰਨੀ ਆਓ ਅਗਲੇ ਪ੍ਰੋਗਰਾਮ ਕਥਾ ਦੇ ਸਰਵਣ ਕਰੀ ਸਤਿਕਾਰਯੋਗ ਗਿਆਨੀ ਗੁਰਮੇਲ ਸਿੰਘ ਜੀ ਟੋਰਾਂਟੋ ਕਨੇਡਾ ਵਾਲੇ ਉਹਨਾਂ ਪਾਸੋਂ ਅੱਜ ਦੇ ਸ੍ਰੀ ਮੁਖਾਕ ਦੇ ਵਿਚਾਰ ਗੁਰ ਇਤਿਹਾਸਿਕ ਇਤਿਹਾਸ ਸਰਵਣ ਕਰੀ ਦਸ ਵਾਲੋ ਫਤਿਹ ਪ੍ਰਵਾਨ ਕਰੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।

ਰਵਿਆ ਸਭ ਲੋਈ ਜਿਸ ਆਪ ਬੁਝਾਏ ਸੋ ਬੁਝ ਸੀ ਨਿਰਮਲ ਜਨ ਸੋਈ ਸਾਰੇ ਮਾਈ ਭਾਈ ਗੁਰਸਿੱਖ ਦੂਰ ਨੇੜੇ ਪਿਆਰ ਸਹਿਤ ਕਲਗੀਧਰ ਪਾਤਸ਼ਾਹ ਬਾਝਾਂ ਵਾਲੇ ਦੀ ਬਖਸ਼ੀ ਹੋਈ ਗੁਰੂ ਫਤਿਹ ਬੁਲਾਓ ਜੀ ਵਾਹਿਗੁਰੂ ਜੀ ਕਾ ਖਾਲਸਾ

ਗਿਆਨ ਦੇ ਸਾਗਰ ਰਾਜਾਨ ਰਾਜ ਪਹਾਨਹਾਨ ਪਹਾਣ ਦੇਵਾਨ ਦੇਵ ਉਪਮਾ ਮਹਾਨ ਪੂਰੇ ਸਤਿਗੁਰੂ ਜਗਤ ਗੁਰੂ ਗੁਰੂ ਗਰੀਬ ਨਿਵਾਜ ਦਸਾਂ ਪਾਤਸ਼ਾਹੀਆਂ ਦੀ ਜਗ ਦੀ ਜੋਤ ਸਮਰੱਥ ਗੁਰੂ ਆਦਿ ਗੁਰੂ ਗ੍ਰੰਥ ਸਾਹਿਬ ਜੀ ਆਦਿ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਛਤਰ ਛਾਇਆ ਹੇਠ ਹਜ਼ੂਰੀ ਅੰਦਰ ਸੁਭਾਏ ਮਨ ਪ੍ਰੇਮੀ ਗੁਰਸਿੱਖ ਮਾਈ ਭਾਈ ਗੁਰਸੰਗਤ ਜੀ

ਅੰਮ੍ਰਿਤ ਵੇਲੇ ਤੋਂ ਦੀਵਾਨ ਸੱਜਦੇ ਨੇ। ਮੇਰੇ ਗਰੀਬ ਨਿਵਾਜ ਸੱਚੇ ਸਤਿਗੁਰੂ ਜੀ ਤਖਤਾਂ ਤੇ ਪ੍ਰਕਾਸ਼ਮਾਨ ਹੋ ਕੇ ਖੁੱਲੇ ਦੀਦ ਨੇ ਦੀਦਾਰ ਬਖਸ਼ਿਸ਼ ਕਰਦੇ ਨੇ। ਬੇਅੰਤ ਸੰਗਤਾਂ ਸਤਿਗੁਰਾਂ ਦੇ ਦੀਦਾਰ, ਗੁਰੂ ਸ਼ਬਦ ਦੀ ਵਿਚਾਰ, ਕੰਨਾਂ ਦੁਆਰੇ ਗੁਰੂ ਕੀ ਬਾਣੀ, ਰਸਨਾ ਦੁਆਰੇ ਗੁਰੂ ਗੁਰੂ ਦੇ ਜਾਪ, ਹੱਥਾਂ ਦੁਆਰੇ ਟਹਿਲ, ਕਦਮ ਕਦਮ ਚੱਲ ਕੇ ਨੱਕ ਮਸਤਕ ਹੁੰਦੇ ਨੇ, ਸਤਿਗੁਰਾਂ ਦੀਆਂ ਪ੍ਰਦਖਣਾ ਕਰਦੇ ਨੇ, ਕੜਾਹ ਪ੍ਰਸ਼ਾਦ ਜੀ ਦੀਆਂ ਦੇਗਾਂ ਲੈਂਦੇ ਨੇ, ਮੁੱਖ ਵਿੱਚ ਪਾਉਂਦੇ ਨੇ ਤੇ ਕਹਿੰਦੇ ਨੇ ਸਤਨਾਮ ਸ਼੍ਰੀ ਵਾਹਿਗੁਰੂ। ਇਹ ਗੁਰੂ ਕੀ ਸਭ ਕਿਰਪਾ ਹੈ। ਭਗਤ ਸਾਹਿਬ ਜੀ ਦੇ ਬੜੇ ਪਿਆਰੇ ਅੰਮ੍ਰਿਤ ਬਚਨ ਨੇ, ਕਹਿੰਦੇ ਚਿੱਤ ਸਿਮਰਨ ਕਰੋ। ਭਈ ਹਰ ਵੇਲੇ ਆਪਣੇ ਚਿੱਤ ਵਿੱਚ ਗੁਰੂ ਗੁਰੂ ਜੀ ਦਾ ਸਿਮਰਨ ਕਰਦੇ ਹੀ ਰਹਿਣਾ ਚਾਹੀਦਾ, ਚਾਹੇ ਤੁਰਦਿਆਂ, ਚਾਹੇ ਬੈਠਦਿਆਂ, ਚਾਹੇ ਸੁੱਤਿਆਂ, ਚਾਹੇ ਜਾਗਦਿਆਂ, ਵਾਹਿਗੁਰੂ ਵਾਹਿਗੁਰੂ ਜੀ ਦੇ ਜਾਪ ਨੂੰ ਭਾਈ ਹਮੇਸ਼ਾ। ਗਰੀਬ ਨਿਵਾਜ ਕਹਿੰਦੇ ਭੀ ਚਿੱਤ ਵਿੱਚ ਕਰਦਾ ਰਹੋ, ਕਿਸੇ ਨੂੰ ਦਿਖਾਉਣ ਦੀ ਜ਼ਰੂਰਤ ਨਹੀਂ ਹੈ, ਕਿਸੇ ਨੂੰ ਦਿਖਾਉਣ ਦੀ ਜ਼ਰੂਰਤ ਨਹੀਂ ਹੈ। ਚਿੱਤ ਵਿੱਚ ਤੇਰੇ ਚੱਲ ਰਿਹਾ, ਸੋਚ ਚੱਲ ਰਹੀ ਹੈ, ਸੁਰਤ ਚੱਲ ਰਹੀ ਹੈ, ਮੱਥਾ ਟੱਕ ਟੱਕ ਵੱਜਦਾ ਹੈ, ਬਸ ਸੁਰਤ ਵਿੱਚ ਗੁਰੂ ਗੁਰੂ ਗੁਰੂ ਜੀ ਦਾ ਜਾਪ। ਚਿੱਤ ਸਿਮਰਨ ਕਰੋ, ਨੈਣ ਅਵਲੋਕਣੋ, ਹਰ ਜਗ੍ਹਾ ਤੇ ਗੁਰੂ ਦੇ ਦੀਦਾਰ ਕਰੀ ਜਾ। ਸਰਵਣ ਬਾਣੀ ਸੋ ਜਸ ਪੂਰ ਰਾਖੋ, ਕੰਨਾਂ ਦੁਆਰੇ ਬਾਣੀ, ਮਨ ਸੋ ਮਤ ਕਰ ਕਰੋ। ਮਨ ਭੋਰਾ ਬਣਿਆ ਹੋਇਆ ਗੁਰੂ ਦੇ ਸ਼ਬਦ, ਜਿਵੇਂ ਕਮਲ ਦੇ ਫੁੱਲ ਤੇ ਭੋਰਾ ਸੁਗੰਧੀ ਲੈਂਦਾ ਹੈ, ਮਨ ਐਸਾ ਭੋਰਾ ਬਣ ਜਾਂਦਾ ਹੈ ਗੁਰੂ ਦਾ ਸ਼ਬਦ ਸੁਣਦਿਆਂ ਸੁਣਦਿਆਂ ਸੁਣਦਿਆਂ ਸੁਣਦਿਆਂ, ਬਸ ਉਹਦੇ ਵਿੱਚ ਹੀ ਮਸਤ ਹੋ ਜਾਂਦਾ ਹੈ। ਮਨ ਸੋ ਮਤ ਕਰ ਕਰੋ, ਚਰਨ ਹਿਰਦੈ ਧਰੋ ਗੁਰੂ ਦੇ ਚਰਨ ਕਮਲਾਂ ਦਾ। ਰਸਨ ਅੰਮ੍ਰਿਤ ਰਾਮ ਨਾਮ ਭਾਖੋ, ਫਿਰ ਕਿਧਰੇ ਚਿੱਤ ਵਿੱਚ ਟਿਕਾ ਨਹੀਂ ਬਣਦਾ ਤਾਂ ਮਹਾਰਾਜ ਕਹਿੰਦੇ ਫਿਰ ਰਸਨਾ ਦੁਆਰੇ ਵਾਹਿਗੁਰੂ ਵਾਹਿਗੁਰੂ ਜਪਣਾ ਆਰੰਭ ਕਰ ਦੇਵੇ। ਚਿੱਤ ਸਿਮਰਨ ਕਰੋ, ਨੈਣ ਅਵਲੋਕਣੋ, ਸਰਵਣ ਬਾਣੀ ਸੋ ਜਸ ਪੂਰ ਰਾਖੋ, ਮਨ ਸੋ ਮਤ ਕਰ ਕਰੋ, ਚਰਨ ਹਿਰਦੈ ਧਰੋ ਰਸਨ ਅੰਮ੍ਰਿਤ ਰਾਮ ਨਾਮ ਭਾਖੋ। ਬੇਨਤੀ ਹੈ ਮੇਰੀ ਪ੍ਰੀਤ, ਹਾਂਜੀ ਗੋਬਿੰਦ ਸਿਓ, ਨਾ ਨਾ ਮੇਰੀ ਗੋਬਿੰਦ ਨਾਲੋਂ ਪ੍ਰੀਤੀ ਨਾ ਘਟੇ, ਮੇਰੀ ਪ੍ਰੀਤ ਗੋਬਿੰਦ ਸਿਓ, ਮੈਨੂੰ ਭੁੱਲ ਗਿਆ ਜੇ, ਮੇਰੀ ਪ੍ਰੀਤ ਗੋਬਿੰਦ ਸਿਓ, ਜਿਨ ਘਟੇ ਮੈਂ ਤੋ ਮੋਲ ਮਹਿੰਗੀ ਲਈ ਜੀ ਸਟੈ। ਮੈਂ ਤੇ ਜਿੰਦ ਦੇ ਵੱਟੇ ਜਿਹੜੀ ਹੈ ਪ੍ਰੀਤੀ ਪ੍ਰਾਪਤ ਕੀਤੀ ਹੈ। ਮੇਰੀ ਪ੍ਰੀਤ ਗੋਬਿੰਦ ਸਿਓ, ਜਿਨ ਘਟੇ ਮੈਂ ਤੋ ਮੋਲ ਮਹਿੰਗੀ ਲਈ ਜੀ ਸਟੈ। ਸਾਧ ਸੰਗਤ ਬਿਨਾ ਭਾਵ ਨਹੀਂ ਉਪਜੈ, ਭਾਵ ਬਿਨ ਭਗਤ ਨਹੀਂ ਹੋਏ ਤੇਰੀ, ਕਹਿ ਰਹੋ ਦਾਸ ਇੱਕ ਬੇਨਤੀ ਹਰ ਸਿਓ, ਪੈਜ ਰਾਖੋ ਰਾਜਾ ਰਾਮ ਮੇਰੀ, ਹੇ ਰਮੇ ਹੋਏ ਰਾਮ ਰਾਜਾ ਜੀ ਮੇਰੀ, ਪੈਜ ਸਵਾਰੋ ਵੱਡਿਆਂ ਭਾਗਾਂ ਵਾਲੇ ਹੋ, ਗੁਰੂ ਕੀ ਕਿਰਪਾ ਵਾਲੇ ਹੋ, ਰੋਜ਼ਾਨਾ ਰੋਜ਼ਾਨਾ ਗੁਰੂ ਦਰਬਾਰ ਵਿੱਚ ਆ ਕੇ ਸੱਜ ਜਾਂਦੇ ਹੋ, ਅੰਮ੍ਰਿਤ ਬਾਣੀ ਸਰਵਣ ਕਰਕੇ ਜੀਵਨ ਦੇ ਲਾਹੇ ਪ੍ਰਾਪਤ ਕਰਦੇ ਹੋ ਜੀ। ਗੁਰੂ ਬਖਸ਼ਿਸ਼ ਦੁਆਰੇ ਅੰਮ੍ਰਿਤ ਵੇਲੇ ਮੁੱਖ ਵਾਕ ਸਾਹਿਬ ਹੁਕਮਨਾਮਾ ਸਾਹਿਬ ਜੀ ਦੀ ਬਖਸ਼ਿਸ਼ ਹੋਈ ਹੈ। ਗੁਰੂ ਸਵਾਰੀ ਸੰਗਤ ਜੀ ਅੱਜ ਦੇ ਅੰਮ੍ਰਿਤ ਬਚਨ ਆਦਿ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਪਾਵਨ ਅੰਗ 705 ਅਤੇ 706 ਤੇ ਮੇਰੇ ਸਤਿਗੁਰਾਂ ਦਾ ਸ਼ਬਦ ਸੁਭਾਇਮਾਨ ਹੈ। ਜੈਤ ਸ੍ਰੀ ਦੀ ਵਾਰ ਹੈ, ਮਹਾਰਾਜ ਨੇ ਕਿਰਪਾ ਕੀਤੀ ਹੈ, ਗਰੀਬ ਨਿਵਾਜ ਪੰਚਮ ਗੁਰਦੇਵ ਮਹਾਰਾਜ ਜੀ ਨੇ ਬਖਸ਼ਿਸ਼ ਕੀਤੀ ਹੈ। ਪਹਿਲੀ ਪੌੜੀ ਜਿਹੜੀ ਸ਼ਬਦ ਦੀ ਆਰੰਭਤਾ ਦੀ ਹੈ, ਜਿੱਥੇ ਮੱਧ ਦੀ ਅਰਦਾਸ ਕੀਤੀ ਜਾਂਦੀ ਹੈ, ਜਦੋਂ ਆਦਿ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਸ਼੍ਰੀ ਅਖੰਡ ਪਾਠ ਸਾਹਿਬ ਆਰੰਭ ਹੁੰਦੇ ਨੇ, ਅੱਜ ਮੇਰੇ ਗਰੀਬ ਨਿਵਾਜ ਜਿਵੇਂ ਪਾਵਨ ਪਵਿੱਤਰ ਉਪਦੇਸ਼ ਦਿੰਦੇ ਨੇ, ਆਓ ਗੁਰੂ ਬਖਸ਼ਿਸ਼ ਦੁਆਰੇ ਅੰਮ੍ਰਿਤ ਬਚਨਾਂ ਨਾਲ ਸਾਂਝ ਕਰੀਏ। ਜੈਤ ਸਰੀ ਮਹੱਲਾ ਪੰਜਵਾ, ਵਾਰ ਸਲੋਕਾਂ ਨਾਲ ਇੱਕ ਓਅੰਕਾਰ, ਸਤਿਗੁਰ ਪ੍ਰਸਾਦ ਸਲੋਕ ਆਦਿ ਪੂਰਨ ਮੱਧ ਪੂਰਨ ਅੰਤ ਪੂਰਨ ਪਰਮੇਸ਼ੁਰ ਹੈ। ਜੋ ਆਦਿ ਤੋਂ ਹੈ, ਮੱਧ ਵਿਚਕਾਰ ਵੀ ਹੈ ਤੇ ਅੰਤ ਤੱਕ ਵੀ ਹੈ। ਆਦਿ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਵਿੱਚ ਆਦਿ ਵਿੱਚ ਵੀ ਨਾਮ ਹੈ, ਮੱਧ ਵਿੱਚ ਵੀ ਨਾਮ ਹੈ, ਅੰਤ ਵਿੱਚ ਵੀ ਨਾਮ ਦੀ ਮਹਿਮਾ ਹੈ। ਮਹਾਰਾਜ ਕਹਿੰਦੇ ਪੂਰਨ ਪਰਿਪੂਰਨ ਹੈ, ਜਰੇ ਜਰੇ ਵਿੱਚ ਸਮਾਇਆ ਹੋਇਆ ਜਿਹੜਾ ਐਸਾ ਪਰਮਾਤਮਾ ਹੈ,
ਸਿਮਰੰਤ ਸੰਤ ਸਰਬੱਤਰ ਰਮਨੰ, ਜਿਹੜੇ ਜਰੇ ਜਰੇ ਵਿੱਚ ਰਮਿਆ ਹੋਇਆ ਉਹਨੂੰ ਰੱਬ ਦੇ ਪਿਆਰੇ ਹਮੇਸ਼ਾ ਸਿਮਰਦੇ ਨੇ, ਉਹਨੂੰ ਯਾਦ ਕਰਦੇ ਨੇ। ਗਰੀਬ ਨਿਵਾਸ ਜੀ ਦੇ ਅੰਮ੍ਰਿਤ ਬਚਨ ਨੇ ਸਿਮਰਨ ਵਾਲਿਆਂ ਤੇ ਬਖਸ਼ਿਸ਼ਾਂ ਕੈਸੀਆਂ ਹੋ ਜਾਂਦੀਆਂ ਨੇ, ਦਿਨ ਰਾਤ ਰਾਤ ਦਿਨ ਮੇਰੇ ਵਾਹਿਗੁਰੂ ਜੀ ਦੇ ਪ੍ਰੇਮ ਦੇ ਰੰਗ ਵਿੱਚ ਰੱਤੇ ਰਹਿੰਦੇ ਨੇ। ਗੁਰਦੇਵ ਮਹਾਰਾਜ ਦੇ ਅੰਮ੍ਰਿਤ ਬਚਨ ਨੇ ਰਹਿਣ ਦਿਨ ਸੋ ਰਹਿ ਇੱਕ ਰੰਗਾ, ਦਿਨ ਰਾਤ ਰਾਤ ਦਿਨ ਇੱਕ ਰੰਗ ਦੇ ਵਿੱਚ ਹੀ ਖੇਡਾਂ ਖੇਡਦੇ ਨੇ, ਭਾਵ ਗੁਰੂ ਗੁਰੂ ਦੇ ਜਾਪ ਨੂੰ ਜਪਦੇ ਨੇ। ਰਹਿਣ ਦਿਨ ਸਰ ਰਹਿ ਇੱਕ ਰੰਗਾ, ਪ੍ਰਭ ਕੋ ਜਾਣੈ ਸਦ ਹੀ ਸੰਗਾ, ਤੇ ਮੇਰੇ ਵਾਹਿਗੁਰੂ ਨਿਰੰਕਾਰ ਨੂੰ ਆਪਣੇ ਅੰਗ ਸੰਗ ਜਾਣਦੇ ਨੇ। ਰਹਿਣ ਦਿਨ ਸਰ ਰਹਿ ਇੱਕ ਰੰਗਾ, ਪ੍ਰਭ ਕੋ ਜਾਣੈ ਸਦ ਹੀ ਸੰਗਾ, ਠਾਕੁਰ ਨਾਮ ਕੀਓ ਉਨਵਰਤਨ, ਤ੍ਰਿਪਤ ਅਘਾਵਣ ਹਰ ਕੇ ਦਰਸ਼ਨ, ਹਰ ਸੰਗ ਰਾਤੇ ਮਨ ਤਨ ਹਰੇ, ਗੁਰਪੂਰੇ ਕੀ ਸਰਨੀ ਪਰੇ, ਚਰਨ ਕਮਲ ਆਤਮ ਆਧਾਰ, ਇੱਕ ਨਿਹਾਰ ਆਗਿਆਕਾਰ, ਇੱਕੋ ਬਣਜ ਇੱਕੋ ਵਿਵਹਾਰੀ, ਅਵਰ ਨ ਜਾਨ ਬਿਨ ਰੰਗ ਨਿਰੰਕਾਰੀ, ਹਰਖ ਸੋਗ ਦੋਹੂ ਤੇ ਮੁਕਤੇ, ਸਦਾ ਅਲਿਪਤ ਜੋਗ ਅਰ ਜੁਗ ਤੇ, ਦੀਸੈ ਸਭ ਮੈਂ ਸਭ ਤੇ ਰਹਿਤੇ ਪਾਰ, ਬ੍ਰਹਮ ਕਾ ਓਏ ਧਿਆਨ ਧਰਤੇ, ਸੰਤਨ ਕੀ ਮਹਿਮਾ ਕਵਣ ਬਖਾਨੋ, ਅਗਾਧ ਬੋਧ ਕੇਸ਼ ਮਿਤ ਨਹੀਂ ਜਾਨੋ, ਪਾਰ ਬ੍ਰਹਮ ਹੋਏ ਕਿਰਪਾ ਕੀਜੈ, ਧੂਰ ਸੰਤਨ ਕੀ ਨਾਨਕ ਦੀਜੈ। ਗਰੀਬ ਨਿਵਾਜ ਆਪਣੀ ਚਰਨ ਧੂੜ ਬਖਸ਼ਿਸ਼ ਕਰ ਦਿਓ। ਸਿਮਰੰਤ ਸੰਤ ਸਰਬੱਤਰ ਰਮਨੰ, ਉਹਨਾਂ ਦੀ ਅਵਸਥਾ ਕੈਸੀ ਹੁੰਦੀ ਹੈ? ਸ੍ਰੀ ਮਾਨ ਭਾਈ ਗੁਰਦਾਸ ਸਾਹਿਬ ਜੀ ਨੇ ਇੱਕ ਬਿੱਤ ਬੜਾ ਪਿਆਰਾ ਲਿਖਿਆ, ਕਹਿੰਦੇ ਬਾਂਛੇ ਨਾ ਸਵਰਗ ਵਾਸ, ਸਵਰਗ ਜਾਣ ਦੀ ਇੱਛਾ ਨਹੀਂ ਰੱਖਦੇ, ਮਨ ਹੈ ਨਾ ਨਰਕ ਤ੍ਰਾਸ, ਤੇ ਨਰਕ ਜਾਣ ਦਾ ਡਰ ਨਹੀਂ ਮੰਨਦੇ। ਆਪਾਂ ਕਹਿੰਦੇ ਸਵਰਗ ਮਿਲ ਜਾਵੇ ਸਵਰਗ ਮਿਲ ਜਾਵੇ, ਜਿਹੜੇ ਰੱਬ ਦੇ ਪਿਆਰੇ ਉਹ ਦੋਨਾਂ ਚੋਂ ਨਿਰਲੇਪ ਹੋ ਜਾਂਦੇ ਨੇ। ਕਿਆ ਸਵਰਗ ਕਿਆ ਨਰਕ ਵਿਚਾਰਾ, ਸੰਤਨ ਦੋ ਰਾਧੇ ਦੋਨਾਂ ਦਾ ਪਾਸੇ ਹੋ ਜਾਂਦੇ ਨੇ। ਹਮ ਕਾਹੂ ਕੀ ਕਾਨਣ ਕੱਢਤੇ, ਆਪਣੇ ਗੁਰ ਪ੍ਰਸਾਦੇ, ਅਬ ਤੋ ਜਾਏ ਚੜੇ ਸਿੰਘਾਸਣ, ਉਸ ਅਵਸਥਾ ਵਿੱਚ ਪਹੁੰਚ ਜਾਂਦੇ ਨੇ। ਮਿਲ ਹੈ ਸਾਰੰਗ ਪਾਨੀ, ਰੱਬ ਨਾਲ ਮਿਲ ਜਾਂਦੇ ਨੇ, ਤੇ ਮਿਲਦਿਆਂ ਮਿਲਦਿਆਂ ਰਾਮ ਕਬੀਰਾ ਏਕ ਭਏ ਹੈ, ਕੋਈ ਨਾ ਸਕੇ ਪਛਾਣੀ। ਸੰਤਾਂ ਮਾਨੋ ਦੂਤਾਂ ਡਾਨੋ, ਇਹ ਕੁਟਵਾਰੀ ਮੇਰੀ, ਦਿਵਸ ਰਹਿ ਤੇਰੇ ਪਾਓ ਪਲੋਸੋ, ਕੇਸ ਚਵਰ ਕਰ ਫੇਰੀ, ਤੇ ਪਿਆਰ ਵਿੱਚ ਕਹਿੰਦੇ ਨੇ

ਦੇ ਕੋਕਰਿਆ ਕਰੀਰ ਬਣਵਾਜ ਭਗਤ ਹੀਣ ਨਾਨਕ ਜੇ ਹੋਏਗਾ ਤਾਂ ਖਸਮੈ ਨਾਉ ਨਾ ਜਾਈ। ਗਰੀਬ ਨਿਵਾਜ ਤੁਹਾਡੇ ਦਰ ਦੇ ਕੂਕਰ ਹਾਂ, ਪੂਰਵ ਜਨਮ ਹਮ ਤੁਮਰੇ ਸੇਵਕ ਅਬ ਤੋਂ ਮਿਟਿਆ ਨਾ ਜਾਈ। ਜੇ ਪਹਿਲਾਂ ਤੁਹਾਡੇ ਸੇਵਕ ਹਾਂ ਤਾਂ ਹੁਣ ਵੀ ਤੁਹਾਡੇ ਦਾਸ ਹਾਂ। ਮੇਰੇ ਗਰੀਬ ਨਿਵਾਜ ਕਹਿੰਦੇ ਬਾਛੇ ਨਾ ਸਵਰਗ ਬਾਸ, ਮਾਨੇ ਨਾ ਨਰਕ ਤਰਾਸ, ਆਸਾ ਨਾ ਕਰਤ ਚਿਤ ਹੋਣ ਹਾਰ ਹੋਏ ਹੈ, ਸੰਪਤ ਨਾ ਹਰਖ ਬਿਪਤ ਮੈਂ ਨਾ ਸੋਗਤਾ ਹੈ, ਸੁਖ ਦੁਖ ਸੰਸਾਰ ਬਹੇ ਸੁਨਾ ਰੋਏ ਹੈ, ਜਨਮ ਜੀਵਨ ਮ੍ਰਿਤ ਮੁਕਤ ਨਾ ਖੇਦ ਭੇਦ, ਗਮਤਾ ਤ੍ਰਿਕਾਰ ਬਾਲ ਬੁੱਧ ਅਲੋਏ ਹੈ, ਗਿਆਨ ਗੁਰ ਅੰਜਣ ਕੈ ਚੀਣਤ ਨਰੰਜਣ, ਬਿਰਲੋ ਸੰਸਾਰ ਮੈਂ ਪ੍ਰੇਮ ਭਗਤ ਕੋਏ ਹੈ, ਬਿਰਲਾ ਆ ਜਾਂਦਾ ਹੈ। ਤਾਂ ਮਹਾਰਾਜ ਗਰੀਬ ਨਿਵਾਜ ਜੀ ਕਿਰਪਾ ਕਰਦੇ ਨੇ, ਐਸੀ ਅਵਸਥਾ ਵਾਲੇ ਸਿਮਰੰਤ ਸੰਤ ਸਰਬੱਤਰ ਰਮਣ। ਫਿਰ ਸੰਤ ਕਿਸੇ ਲਿਬਾਸ ਦਾ ਨਾਮ ਨਹੀਂ ਹੈ, ਸੰਤ ਕੇਵਲ ਉਹਦਾ ਨਾਮ ਹੀ ਹੈ ਰੱਬ ਦਾ ਪਿਆਰਾ, ਜਿਹੜਾ ਹਰ ਵੇਲੇ ਬੰਦਗੀ ਚ ਤੁਰਿਆ ਰਹਿੰਦਾ ਹੈ। ਇਹ ਨਹੀਂ ਭੀ ਲੰਮਾ ਚੋਲਾ ਪਾਇਆ ਜਾਂ ਗੋਲ ਪੱਗ ਬੰਦੀ ਹੈ ਅਸੀਂ ਉਹਨੂੰ ਮੱਥਾ ਰਗੜੀ ਜਾਣਾ, ਨਾ ਨਾ ਬਿਲਕੁਲ ਵੀ ਨਹੀਂ ਹੈ। ਮੱਥਾ ਕੇਵਲ ਗੁਰੂ ਸਾਹਿਬ ਜੀ ਨੂੰ ਰਗੜਨਾ ਹੈ, ਸਤਿਕਾਰ ਸਾਰਿਆਂ ਦਾ ਕਰਨਾ ਹੈ, ਵਰਨਾ ਕਿਸੇ ਲਿਬਾਸ ਵਿੱਚ ਹੈ। ਜਿਹੜਾ ਰੱਬ ਦੀ ਬੰਦਗੀ ਕਰਨ ਵਾਲਾ ਗੁਰਸਿੱਖ ਹੈ, ਉਹ ਗੁਰਮੁਖ ਹੈ, ਉਹ ਭਗਤ ਹੈ, ਉਹ ਸੰਤ ਹੈ, ਉਹਨੂੰ ਕੋਈ ਵੀ ਵਸਤਾ ਦੇ ਦਿੱਤੀ ਜਾਵੇ ਪ੍ਰਵਾਨ ਹੋ ਜਾਂਦੀ ਹੈ। ਤਾਂ ਮਹਾਰਾਜ ਕਹਿੰਦੇ ਨੇ ਉਹ ਰੱਬ ਦੇ ਪਿਆਰੇ ਸਦਾ ਸਿਮਰਦੇ ਨੇ, ਰਮਨੰਗ ਜਿਹੜਾ ਜਗ੍ਹਾ ਜਗ੍ਹਾ ਵਿੱਚ ਮੌਜੂਦ ਹੈ, ਜਿਹਨੂੰ ਗਰੀਬ ਨਿਵਾਜ ਕਹਿੰਦੇ ਜਲੇ ਹਰੀ ਥਲੇ ਹਰੀ ਉਰੇ ਹਰੀ ਬਨੇ ਹਰੀ ਗਿਰੇ ਹਰੀ ਗਿਫ ਗੁਫੇ ਹਰੀ ਇਹਾਂ ਹਰੀ ਊਹਾਂ ਹਰੀ ਜ਼ਿਮੀ ਹਰੀ ਜ਼ਮਾਂ ਹਰੀ ਜ਼ਿਮੀ ਜ਼ਮਾਨ ਵੇਖਿਆ ਸਮਸਤ ਇੱਕ ਜੋਤ ਹੈ, ਨਾ ਘਾਟ ਹੈ ਨਾ ਬਾੜ ਹੈ ਨਾ ਘਾਟ ਬਾੜ ਹੋਤ ਹੈ ਨਾ ਹਾਣ ਹੈ ਨਾ ਬਾਣ ਹੈ ਸਮਾਨ ਰੂਪ ਜਾਣੀਏ, ਜੋ ਇੱਕ ਬਰਾਬਰ ਜਾਣਿਆ ਜਾਂਦਾ ਹੈ। ਗਰੀਬ ਨਿਵਾਜ ਜੇ ਉਹਨੂੰ ਸਿਮਰਾਂਗੇ ਤੇ ਕੀ ਹੋਵੇਗਾ? ਤਾਂ ਗੁਰੂ ਅਰਜਨ ਦੇਵ ਮਹਾਰਾਜ ਕਹਿੰਦੇ ਨੇ ਨਾਨਕ ਅੱਗ ਨਾਸਣ, ਅੱਗ ਪਾਪ ਨਾਸ ਹੋ ਜਾਂਦੇ ਨੇ। ਨਾਨਕ ਅੱਗ ਨਾਸਣ ਜਗ ਦੀਸੂ ਰਹਿ, ਜਗ ਦੇ ਈਸ਼ਰ ਜੀ ਦਾ ਨਾਮ ਜਪਣ ਕਰਕੇ ਗਰੀਬ ਨਿਵਾਜ ਕਹਿੰਦੇ ਪਾਪ ਕੱਟੇ ਜਾਂਦੇ ਨੇ, ਪਾਪ ਨਾਸ ਹੋ ਜਾਂਦੇ ਨੇ। ਕੱਟੇ ਪਾਪ ਅਸੰਖ ਨਾਵੈ, ਇੱਕ ਕਣੀ ਇੱਕ ਕਿਣਕਾ ਨਾਮ ਅੰਦਰ ਵਸ ਜਾਂਦਾ ਹੈ, ਇੰਨੀ ਵੱਡੀ ਤਾਕਤ ਆ। ਮਹਾਰਾਜ ਕਹਿੰਦੇ ਸਾਰੇ ਦੇ ਸਾਰੇ ਪਾਪ ਕੱਟੇ ਜਾਂਦੇ। ਬਹੁਤ ਵਾਰ ਤੁਸੀਂ ਗੁਰਮੁਖਾਂ ਪਾਸੋਂ ਪ੍ਰਵਾਨ ਸੁਣਦੇ ਰਹਿੰਦੇ ਹੋ, ਘੋਰ ਦੁਖੀਅੰਗ ਅਣਕ ਹੱਤਿਅੰਗ ਜਨਮ ਦਾਰਿਦਰੰਗ ਮਹਾਂਬਖਿਆਦੰਗ ਮਿਟੰਤ ਸਗਲ ਸਿਮਰੰਤ ਹਰ ਨਾਮ ਨਾਨਕ, ਜੈਸੇ ਪਾਵਕ ਕਾਸਟ ਪਸਮੰਗ ਕਰੋਤ। ਜਿਵੇਂ ਲੱਕੜਾਂ ਨੂੰ ਸਾੜਨ ਵਾਸਤੇ ਕੋਈ ਬਹੁਤੀ ਅੱਗ ਦੀ ਲੋੜ ਨਹੀਂ ਹੈ, ਇੱਕ ਮਾਚਿਸ ਦੀ ਤੀਲੀ ਦੀ ਲੋੜ ਹੈ। ਤਾਂ ਮਹਾਰਾਜ ਕਹਿੰਦੇ ਨਾਮ ਐਸਾ ਹੈ। ਭਗਤ ਨਾਮਦੇਵ ਜੀ ਦੇ ਬੜੇ ਪਿਆਰੇ ਬਚਨ ਜੇ ਗੁਰਮੁਖੋ ਸਾਹਿਬ ਕਹਿੰਦੇ ਕੌਣ ਕੋ ਕਲੰਕ ਰਹਿਓ ਰਾਮ ਨਾਮ ਲੇਤ ਹੀ, ਦੱਸੋ ਕਿਹੜਾ ਕਲੰਕ ਨਹੀਂ ਮਿਟਦਾ, ਸਭ ਮਿਟ ਜਾਂਦੇ ਨੇ। ਖੱਤਰੀ ਬ੍ਰਾਹਮਣ ਸੂਦ ਬੈਸ ਉਧਰੈ ਸਿਮਰ ਚੰਡਾਲ, ਜਿਨ ਜਾਣਿਓ ਪ੍ਰਵੇ ਆਪਣਾ ਨਾਨਕ ਤਸੈਰਵਾਲ, ਕੌਣ ਕੋ ਕਲੰਕ ਰਹਿਓ ਰਾਮ ਨਾਮ ਲੇਤ ਹੀ, ਪਤਤ ਪਵਿਤ ਭਏ ਰਾਮ ਕਹਿਤ ਹੀ, ਰਾਮ ਸੰਗ ਨਾਮਦੇਵ ਜਨ ਕੋ ਪ੍ਰਤਗਿਆ, ਆਈਏ ਕਾਦਸੀ ਬਰਤ ਰਹਿ ਕਾਹੇ ਕੋ ਤੀਰਥ ਜਾਈ। ਭਗਤ ਸਾਹਿਬ ਜੀ ਕਹਿੰਦੇ ਨਾ ਮੈਂ ਕੋਈ ਬਰਤ ਰੱਖਦਾ, ਨਾ ਮੈਂ ਕੋਈ ਹੋਰ ਪਖੰਡ ਵਿੱਚ ਪੈਂਦਾ, ਮੈਂ ਤਾਂ ਕੇਵਲ ਜਪਦਾ ਹਾਂ ਸਤਨਾਮ ਸ਼੍ਰੀ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ। ਪੇਖਣ ਸੁਣਨ ਸੁਣਾਵਣੋ, ਉਹ ਸਾਨੂੰ ਵੇਖ ਵੀ ਰਿਹਾ ਹੈ, ਉਹ ਸਾਡੇ ਬੋਲਾਂ ਨੂੰ ਸੁਣਦਾ ਵੀ ਹੈ, ਸੁਣਾਉਣ ਵਾਲਾ ਵੀ ਆਪ ਹੈ, ਵੇਖਣ ਵਾਲਾ ਵੀ ਆਪ ਹੈ, ਅਥਵਾ ਤੇਰੇ ਕਰਮਾਂ ਨੂੰ ਵੇਖ ਰਿਹਾ, ਤੇਰੇ ਬੋਲਾਂ ਨੂੰ ਸੁਣ ਰਿਹਾ ਹੈ। ਮਹਾਰਾਜ ਕਹਿੰਦੇ ਉਹ ਹਰ ਥਾਂ ਤੇ ਮੌਜੂਦ ਹੈ, ਮਾਨਮ ਹੈ ਦ੍ਰਿੜੀ ਹੈ ਸਾਚ, ਮਨ ਵਿੱਚ ਇਹ ਪੱਕੀ ਗੱਲ ਮਹਾਰਾਜ ਗੁਰਦੇਵ ਜੀ ਕਹਿੰਦੇ ਦ੍ਰਿੜ ਕਰ ਲਾ, ਪਰਮਾਤਮਾ ਹਰ ਜਗ੍ਹਾ ਤੇ ਮੌਜੂਦ ਹੈ, ਉਹ ਤੈਨੂੰ ਵੇਖ ਵੀ ਰਿਹਾ ਹੈ, ਤੇਰੇ ਬੋਲਾਂ ਨੂੰ ਸੁਣਦਾ ਵੀ ਤੇ ਸੁਣਾ ਵੀ ਰਿਹਾ ਹੈ। ਜੇ ਬੋਲ ਚੱਲ ਰਹੇ ਤੇ ਉਹਦੀ ਚੇਤਨ ਸੱਤਾ ਹੈ, ਉਹਦੀ ਚੇਤਨ ਸੱਤਾ ਤੋਂ ਬਿਨਾਂ ਤੇ ਬੋਲਿਆ ਹੀ ਨਹੀਂ ਜਾਣਾ, ਤੇ ਜਿਹਨੂੰ ਸੁਣਾ ਰਿਹਾ ਤੇ ਉਹਦੇ ਵਿੱਚ ਵੀ ਰੱਬ ਹੀ ਵੱਸਦਾ ਹੈ, ਜਿਹੜਾ ਤੇਰੇ ਵੱਲੇ ਵੇਖ ਰਿਹਾ ਉਹਦੇ ਵਿੱਚ ਰੱਬ ਵੱਸਦਾ ਹੈ, ਉਹਦੇ ਨੇਤਰਾਂ ਵਿੱਚ ਵੀ ਵੱਸਦਾ ਹੈ। ਤਾਂ ਹੀ ਤਾਂ ਮਹਾਰਾਜ ਕਹਿੰਦੇ ਨੇਤਰੋ ਮੇਰੀ ਵਾਰ ਤੁਮੈ ਜੋਤ, ਧਰੀ ਹਰ ਬਿਨ ਅਵਰਨਾ, ਦੇਖੋ ਕੋਈ ਹਰ ਬਿਨ ਅਵਰਨਾ,
देखो कोई नगरी हर निहाला, जेड़ा तेरे वाले वेख लिया वो भी रामी है, क्योंकि ब्रह्म ज्ञान की अवस्था हो जाती है। जह जह पेखो तह हजूर दूर कत हो ना जाई, रब रहा सरबत्र मैं मन। मन ला गल इस मन के ते फिर त्याई ओनू त्या त्याता ग्याता गे। गरीब निवाज कहते दृढ़ साच इन पक्का कर ला, पूर रहे हो सरबत्र मैं, फिर ओ बोल है नानक हर रंग राच रंग प्रेम दे वेच तदाकार हो जा, क्यो खिचड़ी हो जा उहदे नाल एक मेक हो जा, जपद्या जपद्या इन्ना प्रेम पै जावे तेरे वेच ते उहदे वेच फरकी ना रह जावे, करवत भला ना करवट तेरी लाग गले सुन बिनती मेरी, हों वारी मुख फेर प्यारे करवट दे मौ को काहे को मारे, जौ तन चीर है अंग न मोरो पिंड पड़े तो प्रीत न तोरो, हम तुम बीच भयो नहीं कोई तुम सो कंत नारम सोई, कहत कबीर सुनो रे लोई अब तुमरी प्रतीत न होई। तुम सो कंत जिवें पति पत्नी विच कोई फर्क नहीं है, अपा सारियां पत्नियां ही हां, पति कौन है मेरा वाहेगुरु, तेरे विच ते ओदे विच कोई फर्क ही ना रह जावे, तो ही मोही मोही तो ही अंतर कैसा कि हो जा, कनक कटक जल तरंग जैसा, बस आई फर्क है जिवें तरंगा उठदिया ने लहरां उठदिया समुंदर विचों, वेखन नूं गुरमुखों लगदिया वखरिया ने पर वखरिया थोड़ी ने, ओदा ही रूप ने, कांटे ने ना पै गया है, कड़े ने ना पै गया है, पैंडल है शल्ला है शाप है नाओ पै गया है, सुनियारा वीर कुठाली विच घालदा है ते केवल सोना ही रह जांदा है, अंतर कैसा किहो जिहा, कनक कटक जल तरंग जैसा तेवें दा अंतर ज्ञान दे रहे ने गरीब निवाज। ओदे विच इक मिक हो जा पौड़ी, हर एक निरंजन गाई है सब अंतर सोई, भी जिहड़ा सारिआं विच इक ही है ना, गरीब निवाज कहिंदे निरंजन माया कालख तों रहत है, बाकी सब माया दे विच है, कह कबीर जिस उधर ते समाया तब छूटे जब साधु पै, जिन्हों ढिड लगा जे उन्हों रब ने माया भी लाई है, कोई भी जीव है वह माया तो रहता है, वह केवल एक ही है होर कोई नहीं हो सकता, केवल एक है हर एक निरंजन, केवल एको रब परमात्मा है, बाकी सब माया दे मौजूद विच ने। गरीब निवाज कहिंदे गाई है ओदा प्रेम नाल जस करिए, सब अंतर सोई वह सारिआं विच मौजूद है, इक्का बाणी इक गुर इक्को शब्द विचार करन कारण प्रभ एक है, तू आद पुरख परंपर करता जी तुद जेवड अवरना कोई, करन कारण समर्थ प्रभ जो करे सो होई, सारे कर्तव्यां नूं करन वास्ते समर्थ है जी, जो ओ करना चाहे सो हो जावेगा, खिन मैं नीच कीट कहो राज पार ब्रह्म। गरीब निवाज आखो सतनाम श्री वाहिगुरु, छिन विच राज किसे नूं मिल सकदा ना, ना ओ छिन विच दे दिंदा है जद ओदी रहमत हुंदी है, छिन विच ओ बरकतां पा दिंदा है, खिन मह नीच कीट को राज, भाव जिहड़ा बिल्कुल नीवा होवे तू राज भाग दे दिंदा है, भेखारी ते राज करावे राजा ते भेखारी, उस अवस्था नूं करन वाला है, जो करे सो होई ओही होवेगा, नहीं तां मेरे वर्गा तां दिन चढ़ गया शामा नहीं पैन दिंदा, सभनी छाला मारिया करता करे सो होए, करता जो करदा है ओ तेवें हुंदा है। गरीब निवाज कृपा होर करदे ने, खिन मैं थाप उथापदा तिस बिन नहीं कोई, एक खिन विच ही उथापण वाला खत्म करन वाला ओ तो बिना कुछ है ही नहीं है, खंड ब्रह्मंड पाताल दीप रविया सब लोई, सत्तां दीपां विच खंडा टुकड़ियां विच ब्रह्मंडा विच रविया सब लोई, सब थावां ते ओ रविया होया है। तां महाराज कहिंदे जे सारे थावां दे विच है तां फिर तेरे अंदर भी है, तेरे कोल भी है, बस आई है वेखण वाली अख नहीं है, बुलिया रब तेथों वख नहीं है, भीखा भूखा को नहीं, सबकी गंठड़ी लाल
पर गंठड़ी खोल न जानता इन बिद भया कंगाल। जिस आप बुझाए सो बुझ सी। वाहिगुरु जी गरीब निवाज कृपा कर दिया, जो आप उत्ते विचार लिया ना शब्द का, जरे जरे च रबिया होया है, छिन विच गरीबा नू नवाजन वाला है, राज भाग बख्शन वाला, राज नू भिखारी करन वाला है, माया तो रहत है, हर थां ते मौजूद है, वेखदा भी है, सुनदा भी है, सुनाउंदा भी है, पहला भी सी, हुण भी है, अगे भी है, सदीव काल होवेगा। सुन लिया जांदा है, क्या लिया जांदा है, उपदेश दे दिता जांदा है, उपदेश सुन लिया भी जांदा है, पर गल आके इत्थे टुक जांदी है। जिस आप बुझाए सो, जिन्हू आप वो सोझी दे देना, गल्लां बातां नाल नहीं है, गल्ली जोग ना कोई गल्लां करके तां मेरे वर्गा बहुत कुछ कह लवेगा, पर जिहदे उत्ते ओह त्रुट जावे सोझी उसे नू ही आउंदी है, अपने जोर ताकत नाल नहीं है। जोर ना जीवन मरन ना है, जोर जोर ना राज माल मन सोर, जोर ना थोड़ी है। जिन्हू उत्ते कृपा जीते कर दंदा है सो, एक वचन है ओ ही प्यारा गुरसिख आके बेनती करे गरीब बनवाज, तुहाडे दर दे कुकर हां भिखारी हां, भगत हीन नानक जे होएगा ता खसम ना ना जाइए ते कुकर, हो बेगाना भौका इस तन, ताई मैं तुहाडे अगे आके भौकदा फरियाद बेनती करदा, तुसी सोझी दे दियो। ता फिर गुरु त्रुट के ओनू बूझ बजा दंदा, सोझी दे दंदा है, गुरु ज्ञान करवा दंदा है। निर्मल जन सोई जन तो पावो सेवक जी, ओ निर्मल बारों निर्मल हो जाता है। यही बोल मेरे गुरु ने बख्शे ने, बेअंत भुलां दियां माफियां सब दियां हाजरियां प्रवान। सारे गज के आखो वाहिगुरु जी का खालसा वाहिगुरु जी की फतेह। राम कली महला तीजा, आनंद एको अंकार सतगुर प्रसाद, आनंद भया मेरी माए, सतगुरु मैं पाया, सतगुर ता पाया सहज सेती, राग रतन परवार परिया शब्द गावण आई।

ਹਰ ਨਾਲ ਰਹੋ ਤੂੰ ਮਨ ਮੇਰੇ ਦੁੱਖ ਸਭ ਵਿਸਾਰਨ ਅੰਗੀਕਾਰੋ ਕਾਰੇ ਤੇਰਾ ਕਾਰਜ ਸਭ ਸਵਾਰਨਾ ਸਭਨਾ ਗੱਲਾ ਕਹ ਨਾਨਕ ਮਨ ਮੇਰੇ ਸਦਾ ਰਹੋ ਹਰ ਨਾਲੇ ਸਾਚੇ ਸਾਹਿਬਾ ਕਿਆ ਨਾਹੀ ਕਰ ਤੇਰਾ ਕਰਤਾ।

ਫਤਿਹ ਸ੍ਰੀ ਭਗਵਤੀ ਜੀ ਸਹਾਇ ਵਾਹਿ ਸ੍ਰੀ ਭਗਵਤੀ ਜੀ ਕੀ ਪਾਤਸ਼ਾਹੀ ਦਸਵੇਂ ਪ੍ਰਥਮ ਭਗਵਤੀ ਸਿਮਰ ਕੈ ਗੁਰੂ ਨਾਨਕ ਲਈ ਧਿਆਏ ਫਿਰ ਅੰਗਦ ਗੁਰ ਤੇ ਅਮਰਦਾਸ ਰਾਮਦਾਸੇ ਹੋਈ ਸਹਾਇ ਅਰਜੁਨ ਹਰ ਗੋਬਿੰਦ ਨੂੰ ਸਿਮਰੋ ਸ੍ਰੀ ਹਰਿ ਰਾਇ ਸ੍ਰੀ ਹਰਿ ਕ੍ਰਿਸ਼ਨ ਧਿਆਈ ਹੈ ਜਿਸ ਜਿੱਠੇ ਸਭ ਦੁਖ ਜਾਏ ਤੇਗ ਬਹਾਦਰ ਸਿਮਰਿਆ ਕਾਰਨ ਹੁਣ ਦਿਆਵੇ ਧਾਏ ਸਭ ਥਾਈ ਹੋਏ ਸਹਾਇ ਦਸਵੇਂ ਪਾਤਸ਼ਾਹ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਜੀ ਸਭ ਥਾਈ ਹੋਏ ਸਹਾਇ ਦਸਾਂ ਪਾਤਸ਼ਾਹੀਆਂ ਦੀ ਜੋਤ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਦੀਦਾਰ ਦਾ ਧਿਆਨ ਧਰ ਕੇ ਬੋਲੋ ਜੀ ਪੰਜਾਂ ਪਿਆਰਿਆਂ ਚੋਹਾਂ ਸਾਹਿਬਜ਼ਾਦਿਆਂ ਚਾਲੀ ਮੁਕਤਿਆਂ ਹੱਟੀਆਂ ਜਪੀਆਂ ਤਪੀਆਂ ਜਿਨ੍ਹਾਂ ਨਾਮ ਜਪਿਆ ਵੰਡ ਕੇ ਛਕਿਆ ਦੇਗ ਚਲਾਈ ਤੇਗ ਵਾਹੀ ਦੇ ਕੇ ਅਣਡਿੱਠ ਕੀਤਾ ਤਿੰਨਾਂ ਪਿਆਰਿਆਂ ਸਚਿਆਰਿਆਂ ਦੀ ਕਮਾਈ ਦਾ ਧਿਆਨ ਧਰ ਕੇ ਖਾਲਸਾ ਜੀ ਸਾਹਿਬ ਬੋਲੋ ਜੀ ਜਿਨ੍ਹਾਂ ਸਿੰਘਾਂ ਸਿੰਘਣੀਆਂ ਨੇ ਧਰਮ ਹੇਤ ਸੀਸ ਦਿੱਤੇ ਬੰਦ ਬੰਦ ਕਟਾਏ ਖੋਪਰੀਆਂ ਲੁਹਾਈਆਂ ਚਰਖੜੀਆਂ ਤੇ ਚੜੇ ਆਰਿਆਂ ਨਾਲ ਚੁਰਾਏ ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ ਧਰਮ ਨਿਹਾਰਿਆ ਸਿੱਖੀ ਕੇਸਾ ਸਵਸੰ ਸੰਗ ਨਿਭਾਈ ਇਤਨਾ ਦੀ ਕਮਾਈ ਦਾ ਧਿਆਨ ਧਰ ਕੇ ਖਾਲਸਾ ਜੀ ਸਾਹਿਬ ਬੋਲੋ ਜੀ ਪੰਜਾਂ ਤਖਤਾਂ ਸਰਬੱਤ ਗੁਰਦੁਆਰਿਆਂ ਦਾ ਧਿਆਨ ਧਰ ਕੇ ਬੋਲੋ ਜੀ ਪ੍ਰਥਮੇ ਸਰਬੱਤ ਖਾਲਸਾ ਜੀ ਕੀ ਅਰਦਾਸ ਹੈ ਜੀ ਸਰਬੱਤ ਖਾਲਸਾ ਜੀ ਕੋ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਚਿਤਿਆਵ ਚਿਤਾਵਨ ਕਾ ਸਦਕਾ ਸਰਬ ਸਕੋਏ ਜਾਂ ਜਾਂ ਖਾਲਸਾ

ਜੀਉ ਦੋਇ ਕਰ ਜੋੜ ਕਰੂੰ ਅਰਦਾਸ ਤੁਧ ਭਾਵੇ ਤਾਂ ਆਣੇ ਰਾਸ। ਮਹਾਰਾਜ ਜੀ ਆਪ ਜੀ ਦੇ ਚਰਨਾਂ ਅਰਦਾਸ ਬੇਨਤੀ ਆਪ ਜੀ ਦੀ ਮਹਾਨ ਬਖਸ਼ਿਸ਼ ਹੋਈ। ਅੰਮ੍ਰਿਤ ਵੇਲੇ ਆਪ ਜੀ ਨੇ ਆਪਣੇ ਤਖਤਾਂ ਤੇ ਪ੍ਰਕਾਸ਼ਮਾਨ ਹੋ ਕੇ ਸੰਗਤ ਨੂੰ ਦਰਸ਼ਨ ਦਿਦਾਰੇ ਬਖਸ਼ ਕੇ ਨਿਹਾਲ ਕੀਤਾ। ਅੰਮ੍ਰਿਤ ਵੇਲੇ ਪਾਵਨ ਹਜ਼ੂਰੀ ਅੰਦਰ ਦੀਵਾਨ ਸਜਾਏ ਗਏ। ਸਜੇ ਹੋਏ ਦੀਵਾਨਾਂ ਵਿੱਚ ਸੰਪੂਰਨ ਆਸਾ ਕੀ ਵਾਰ ਦੇ ਸ਼ਬਦ ਕੀਰਤਨ ਹੋਏ ਨੇ। ਉਪਰੰਤ ਅੱਜ ਦੇ ਹੁਕਮਨਾਮੇ ਦੀਆਂ ਵਿਚਾਰਾਂ ਹੋਈਆਂ। ਛੇ ਪੌੜੀਆਂ ਆਨੰਦ ਸਾਹਿਬ ਦੇ ਜਾਪ ਹੋਏ। ਮਹਾਰਾਜ ਜੀ ਉਹ ਸਮੁੱਚੀ ਸੇਵਾ ਨਿਭਾਉਂਦਿਆਂ ਬਾਣੀ ਪੜ੍ਹਦਿਆਂ ਕੀਰਤਨ ਕਰਦਿਆਂ ਵਿਚਾਰਾਂ ਕਰਦਿਆਂ ਆਪ ਜੀ ਦੀ ਸੇਵਾ ਸੰਭਾਲ ਕਰਦਿਆਂ ਹੋਈਆਂ ਬੇਅੰਤ ਪੁੰਨਾਂ ਬਖਸ਼ ਦੇਣੀਆਂ ਜੀ। ਅੱਗੇ ਵਾਸਤੇ ਸਮਤ ਬਖਸ਼ਿਸ਼ ਕਰਨੀ, ਸ਼ੁੱਧ ਗੁਰਬਾਣੀ ਗਾਇਨ ਕਰਨ ਦਾ, ਬਾਲੂਦਮ ਬਖਸ਼ਿਸ਼ ਕਰਨਾ, ਬਾਣੀ ਦਾ ਭਾਵ ਆਈਆਂ ਸੰਗਤਾਂ ਦੇ ਹਿਰਦਿਆਂ ਤੇ ਵਸਾਉਣਾ, ਆਈਆਂ ਸੰਗਤਾਂ ਦੀ ਹਾਜ਼ਰੀ ਦਰ ਪ੍ਰਵਾਨ ਕਰਨੀ, ਸਭਨਾਂ ਦੀਆਂ ਤਿਲ ਫੁਲ ਪਿਟਾਵਾਂ ਦਰ ਪ੍ਰਵਾਨ ਕਰਨੀਆਂ, ਸਭਨਾਂ ਨੂੰ ਦਰਮ ਕਰੋ ਨਾਮਦਾਨ ਗੁਰਸਿੱਖੀ ਜੀਵਨ ਬਖਸ਼ਿਸ਼ ਕਰਨਾ, ਚੜ੍ਹਦੀ ਕਲਾ ਬਖਸ਼ਿਸ਼ ਕਰਨੀ, ਕਿਰਪਾ ਕਰਨੀ ਮਹਾਰਾਜ ਜੀ, ਦੁੱਖਾਂ ਕਲੇਸ਼ਾਂ ਰੋਗਾਂ ਦਾ ਨਾਸ ਕਰਨਾ ਜੀ, ਸੁੱਖਾਂ ਦਾ ਪ੍ਰਕਾਸ਼ ਕਰਨਾ, ਦੇਸ਼ਾਂ ਵਿਦੇਸ਼ਾਂ ਵਿੱਚ ਰੱਖਿਆ ਬਖਸ਼ਿਸ਼ ਕਰਨੀ ਮਹਾਰਾਜ ਜੀਓ। ਬੇਅੰਤ ਸੰਗਤਾਂ ਦੂਰ ਦੁਰਾਡੇ ਬੈਠੇ ਘਰਾਂ ਵਿੱਚ ਲਾਈਵ ਗੁਰਬਾਣੀ ਦੇ ਜਾਪ ਸਰਵਣ ਕਰ ਰਹੀਆਂ ਹਨ। ਜਾਪ ਸਰਵਣ ਕਰਦਿਆਂ ਆਪ ਜੀ ਦਾ ਧੰਨਵਾਦ ਕਰਦਿਆਂ ਬੇਅੰਤ ਮਾਇਆ ਗੁਰੂ ਘਰ ਵਾਸਤੇ, ਗੁਰੂ ਘਰ ਦੇ ਸੇਵਾਦਾਰ

ਸਿੰਘਾਂ ਵਾਸਤੇ ਔਲਣ ਭੇਟਾ ਕੀਤੀ ਮਹਾਰਾਜ ਜੀਓ। ਸਾਰੀ ਸੰਗਤ ਦੀ ਹਾਜ਼ਰੀ ਦਰ ਪ੍ਰਵਾਨ ਕਰਨੀ, ਸਭਨਾ ਦੀ ਮਾਇਆ ਸਫਲੀ ਕਰਨੀ, ਕਿਰਤ ਕਮਾਈਆਂ ਵਿੱਚ ਬਰਕਤਾਂ ਪਾਉਣੀਆਂ, ਸ਼ਰਧਾ ਭਾਵਨਾਵਾਂ ਸੰਪੂਰਨ ਕਰਨੀਆਂ, ਚੜ੍ਹਦੀ ਕਲਾ ਬਖਸ਼ਿਸ਼ ਕਰਨੀ। ਕਿਰਪਾ ਕਰੋ ਮਹਾਰਾਜ ਜੀ, ਸਿੱਖ ਪੰਥ ਵਿੱਚ ਏਕਤਾ ਪ੍ਰੇਮ ਭਾਵਨਾ ਦੀ ਦਾਤ ਬਖਸ਼ਿਸ਼ ਕਰਨੀ ਜੀ, ਖਾਲਸਾ ਪੰਥ ਨੂੰ ਚੜ੍ਹਦੀ ਕਲਾ ਬਖਸ਼ਿਸ਼ ਕਰਨੀ ਜੀ। ਆਪ ਜੀ ਦੀਆਂ ਬਖਸ਼ੀਆਂ ਦਾਤਾਂ ਵਿੱਚੋਂ ਪਵਿੱਤਰ ਕੜਾਹ ਪ੍ਰਸ਼ਾਦ ਦੀ ਦੇਗ ਹਾਜ਼ਰੇ ਦਰ ਪ੍ਰਵਾਨ ਹੋਵੇ, ਪਰਵਾਰ ਹੋਇਆ ਪ੍ਰਸ਼ਾਦ ਸੰਗਤ ਵਿੱਚ ਵਰਤੇ ਜੋ ਛਕੇ। ਆਪ ਜੀ ਦਾ ਪਵਿੱਤਰ ਨਾਮ ਸਤਨਾਮ ਸ੍ਰੀ ਵਾਹਿਗੁਰੂ ਜਪੇ, ਪਾਵਨ ਪਵਿੱਤਰ ਹੁਕਮਨਾਮਾ ਬਖਸ਼ ਕੇ ਸੰਗਤਾਂ ਨੂੰ ਕਰਤਾਰਥ ਕਰੋ ਅਤੇ ਚੱਲ ਰਹੇ ਲੜੀਵਾਰ ਸਹਿਜ ਪਾਠ ਕਰਨ ਦੀ ਆਗਿਆ ਬਖਸ਼ਿਸ਼ ਕਰੋ ਜੀ। ਸਹੀ ਗੁਰਮੁਖ ਪਿਆਰੇ ਮੇਰੇ ਨਾਲ ਜਿਨ੍ਹਾਂ ਮਿਲਿਆ ਆਪ ਜੀ ਦਾ ਨਾਮ ਚਿੱਤੇ ਆਵੇ। ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬਤ ਦਾ ਭਲਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਦੁਹਰਾ ਅਗਿਆ ਪਹੀ ਅਕਾਲ ਕੀ ਤਵੇ ਚਲਾਇਓ, ਸਭ ਸਿੱਖਣ ਕੋ ਹੁਕਮ ਹੈ ਗੁਰੂ ਮਾਨਿਓ।

ਅਮਲ ਸਿਰਾਂ ਨੂੰ ਲੇਖਾ ਦੇਨਾ, ਆਏ ਕਠਿਨ ਦੂਤ ਜਮ ਲੈਨਾ, ਕਿਆ ਤੈ ਖੱਟਿਆ ਕਹਾ ਗਵਾਇਆ, ਚਲ ਹੋ ਸਿਤਾਬ ਦੀਵਾਨ ਬੁਲਾਇਆ, ਚਲ ਦਰਹਾਲ ਦੀਵਾਨ ਬੁਲਾਇਆ, ਹਰ ਫੁਰਮਾਨ ਦਰਗਾਹ ਕਾ ਆਇਆ ਰਹਾਉ।

ਨਾ ਸੁਣੈ ਅਭਾਖੈ ਸੋ ਕਤ ਜਾਣੈ ਪੀਰ ਪਰਾਈ ਜਾ ਕੇ ਅੰਤਰ ਦਰਦ ਨ ਪਾਈ ਰਹਾ ਦੁਖੀ ਦੁਹਾਗਨ ਦੋਏ ਪਖਹੀਨੀ।

ਦੁਖੀਆ ਦਰਦਵੰਦ ਦਰ ਆਇਆ, ਬਹੁਤ ਪਿਆਸ ਜਵਾਬ ਨ ਪਾਇਆ। ਕਹਿ ਰਵਿਦਾਸ ਸਰਨ ਪ੍ਰਭ ਤੇਰੀ, ਜਿਉਂ ਜਨ ਹੋ ਤਿਉਂ ਕਰ ਗਤ ਮੇਰੀ। ਸੂਹੀ

ਪਾਈ, ਤੇਰੇ ਗੁਣ ਗਾਵਾਂ ਦੇਹ ਬੁਝਾਈ, ਜੈਸੇ ਸੱਚ ਮਹਿ ਰਹੂੰ ਰਜਾਈ ਰਹਾਓ। ਜੋ ਕਿਛੁ ਹੋਆ ਸਭ ਕਿਛੁ ਤੁਜਤੇ, ਤੇਰੀ ਸਭ ਅਸਨਾਈ, ਤੇਰਾ ਅੰਤ ਨ ਜਾਣਾ ਮੇਰੇ ਸਾਹਿਬ, ਮੈਂ ਅੰਧਲੇ ਕਿਆ ਚਤੁਰਾਈ, ਕਿਆ ਹੋ ਕਥੀ ਕਥੇ

ਨਾਨਕ ਨਾਮ ਰਤੇ ਨਿਸਤਾਰਿਆ ਬਿਲਾਵਲ ਮਹੱਲਾ ਪਹਿਲਾ ਗੁਰ ਬਚਨੀ ਮਨ ਸਹਿਜ ਧਿਆਨੇ ਹਰ ਕੈ ਰੰਗ ਰਤਾ ਮਨ ਮਾਨੀ ਮਨ ਮੁਖ ਭਰਮ ਭੁੱਲੇ ਬੌਰਾਨੀ ਹਰ ਬਿਨ ਕਿਉਂ ਰਹੀ ਹੈ ਗੁਰ ਸ਼ਬਦ ਪਛਾਨੀ ਬਿਨ ਦਰਸ਼ਨ ਕੈਸੇ ਜੀਵੋ ਮੇਰੀ ਮਾਈ ਹਰ ਬਿਨ ਜੀਅਰਾ ਰਹਿ ਨਾ ਸਕੈ ਹਿਨ ਸਤਿਗੁਰ ਬੂਝ ਬੁਝਾਈ ਰਹਾਉ ਮੇਰਾ ਪ੍ਰਭ ਬਿਸਰੈ ਹਉ ਮਰੋ ਦੁਖਾਲੀ ਸਾਸ ਗਿਰਾਸ ਜਪੋ ਆਪਣੇ ਹਰ ਭਾਲੀ ਸਦ ਬੈਰਾਗਨ ਹਰ ਨਾਮ ਨਿਹਾਲੀ ਅਬ ਜਾਨੇ ਗੁਰਮੁਖ ਹਰ ਨਾਲੀ ਅਕਾ

ਤੀਜਾ ਘਰ ਪਹਿਲਾ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਤ੍ਰਿਗ ਤ੍ਰਿਗ ਖਾਇਆ ਤ੍ਰਿਗ ਤ੍ਰਿਗ ਸੋਇਆ ਤ੍ਰਿਗ ਤ੍ਰਿਗ ਕਾਪੜ ਅੰਗ ਚੜਾਇਆ ਤ੍ਰਿਗ ਸਰੀਰ ਕੁਟੰਬ ਸਹਿਤ ਸਿਉ ਜਿਤ ਹੁਣ ਖਸਮ ਨਾ ਪਾਇਆ ਪੌੜੀ ਛੁਟਕੀ ਫਿਰ ਹੱਥ ਨਾ ਆਵੇ ਅਹਿਲਾ ਜਨਮ ਗਵਾਇਆ ਦੂਜਾ ਭਾਉ ਨਾ ਦੇਈ ਲਿਵ ਲਾਗਣ ਜਿਨ

ਲੈ ਜਿਉਂ ਹਰ ਭਾਵੈ ਭਗਵਾਨਾ ਕਹਿਤ ਨਾਨਕ ਤੂੰ ਸਾਚਾ ਸਾਹਿਬ ਕੌਣ ਜਾਣੈ ਤੇਰੇ ਕਾਮਾਂ ਇੱਕ ਨਾ ਘਰ ਮਹਿ ਦੇ ਵਡਿਆਈ ਇੱਕ ਭਰਮ ਭਵੈ ਅਭਿਮਾਨਾ ਬਿਲਾਵਲ

ਰੰਗ ਚਲੂਲੈ ਹਰ ਰਸ ਭਾਏ, ਇਹੋ ਰੰਗ ਕਦੇ ਨਾ ਉਤਰੈ ਸਾਚ ਸਮਾਏ। ਅੰਤਰ ਸ਼ਬਦ ਮਿਟਿਆ ਅਗਿਆਨ ਅੰਧੇਰਾ, ਸਤਿਗੁਰ ਗਿਆਨ ਮਿਲਿਆ ਪ੍ਰੀਤਮ ਮੇਰਾ।

ਨਾਨਕ ਤ੍ਰਿਸ਼ਨ ਬੁੱਝੀ ਮਨ ਤਨ ਸੁਖ ਪਾਇਆ। ਰਾਗ ਬਿਲਾਵਲ ਮਹੱਲਾ ਚੌਥਾ ਘਰ ਤੀਜਾ ਇੱਕ ਓਅੰਕਾਰ ਸਤਿਗੁਰ ਪ੍ਰਸਾਦਿ।

ਨਾਮ ਬੋਹਿਤ ਹੈ ਕਲ ਯੁਗ, ਖੇਵਟ ਗੁਰ ਸ਼ਬਦ ਤਰਹੋ, ਮੇਰੇ ਮਨ ਹਰ ਗੁਣ ਹਰ ਕੁਛ ਰਹੋ, ਮਸਤਕ ਲਿਖਤ

ਅਨ ਦਿਨ ਹਰ ਹਰ ਨਾਮ ਧਿਆਵੋ। ਗੁਰ ਸਤਿਗੁਰ ਕੀ ਮਤ ਲੈਣੀ, ਮਤ ਸੁਮਤ ਤੇਰੇ ਵਸ ਸੁਆਮੀ, ਹਮ ਜੰਤ ਤੂੰ ਪੁਰਖ ਚਿੰਤੈਨੀ, ਜਨ ਨਾਨਕ ਕੇ ਪ੍ਰਭ ਕਰਤੇ ਸੁਆਮੀ, ਜਿਉਂ ਭਾਵੈ ਤਿਵੈ ਬੁਲੈਨੀ। ਬਿਲਾਵਲ ਮਹੱਲਾ ਚੌਥਾ। ਅਨੰਦ ਮੂਲ ਧਿਆਇਓ ਪੁਰਖੋਤਮ।

ਸਤਿਗੁਰੂ ਜੀ ਸਾਡੇ ਤੇ ਵੀ ਤਰਸ ਕਰੋ, ਤੁਹਾਡੀ ਦਇਆ ਤੁਹਾਡੀ ਨਦਰ ਤੁਹਾਡੀਆਂ ਬਖਸ਼ਿਸ਼ਾਂ ਮਿਲ ਜਾਣ, ਨਾਮ ਦੀਆਂ ਦਾਤਾਂ, ਦਾਨਾ ਸਿਰ ਦਾਨ ਨਾਮ ਦਾਨ ਤੇ ਸਮਝ ਲੈਣਾ ਸਭ ਕੁਝ ਮਿਲ ਗਿਆ। ਭੁੱਲ ਚੁੱਕ ਦੀ ਖਿਮਾ ਸਭ ਦੀ ਹਾਜ਼ਰੀ ਪ੍ਰਵਾਨ, ਨਾਨਕ ਨਾਮ ਚੜ੍ਹਦੀ ਕਲਾ ਤੇਰੇ ਪਾਣੇ। ਆਓ ਭਾਈ ਸਾਹਿਬ ਜੀ, ਭਾਈ ਮਨਮੋਹਨ ਸਿੰਘ ਜੀ ਬੜੇ ਹੀ ਗੁਰੂ ਦੇ ਸਾਜੇ ਹੋਏ ਨਿਵਾਜੇ ਹੋਏ ਲੰਬੇਰੀ ਸੇਵਾ ਕਰਨ ਵਾਲੇ ਭਾਈ ਰਛਪਾਲ ਸਿੰਘ ਜੀ ਦੇ ਜਥੇ ਨਾਲ ਕੀਰਤਨ ਦੀਆਂ ਹਾਜ਼ਰੀਆਂ ਭਰਨਗੇ। ਅਸੀਸ ਦਿਓ, ਫਤਿਹ ਬੁਲਾਓ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ।

ਜੀ ਮਹਾਰਾਜ ਦੇ ਵਿਆਹ ਵਿੱਚ ਸ਼ਾਮਿਲ ਹੋਣਾ, ਬਰਾਤ ਵਿੱਚ ਹਾਜ਼ਰੀ ਭਰਨੀ ਹੈ ਤੇ ਮਨ ਕਰਕੇ ਫਿਰ ਕੀਰਤਨ ਨਾਲ ਜੁੜ ਜਾਈਏ ਸਾਰੇ। ਇੱਕ ਇੱਕ ਪੰਗਤੀ ਕਰਿਓ ਕਿਰਪਾ ਸਾਹਿਬ।

ਸਿੱਧੀ ਧਾਰਨਾ ਹੈ। ਪਰ ਕਹਿੰਦੇ ਨੇ ਜਿਹੜੇ ਵਿਰਲੇ ਇਸ ਰਸ ਨੂੰ ਪੀ ਜਾਂਦੇ ਨੇ ਫਿਰ ਉਹ ਕਦੇ ਵੱਖ ਨਹੀਂ ਹੁੰਦੇ, ਨਾਨਕ ਗੁਰਮੁਖ ਮਿਲ ਰਹੇ ਰੱਬ ਵਰਗੇ ਹੋ ਜਾਂਦੇ। ਉਹਨਾਂ ਚ ਤੇ ਮਾਲਕ ਚ ਫਰਕ ਨਹੀਂ ਹੁੰਦਾ। ਜੋ ਪ੍ਰਾਣੀ ਨਿਸ ਦਿਨ ਭਜੈ ਰੂਪ ਰਾਮ ਪੂਜਾ। ਇੱਕ ਇੱਕ ਪੰਗਤੀ ਬੜੀ ਭਾਵਨਾ ਨਾਲ ਕੀਰਤਨ ਇਲਾਹੀ ਨੂਰ ਹੈ, ਕੀਰਤਨ ਬੰਦਗੀ ਹੈ, ਕੀਰਤਨ ਭਗਤੀ ਹੈ। ਜੇ ਮੈਂ ਗੱਲ ਕਰਾਂ ਸਭ ਤੋਂ ਸੌਖਾ ਤਰੀਕਾ ਕੀਰਤਨ ਹੈ, ਉਸ ਪਰਮਾਤਮਾ ਨੂੰ ਮਿਲਣ ਦਾ ਸਭ ਤੋਂ ਸੌਖਾ ਮਾਰਗ।

ਜਿਹੜਾ ਦਮ ਸਾਨੂੰ ਦੇ ਰਿਹਾ ਹੈ ਨਾ, ਜਿਹਨਾਂ ਨੂੰ ਆਪਾਂ ਸਵਾਸ ਵੀ ਕਹਿ ਦਿੰਦੇ ਹਾਂ, ਸਾਂਸ ਵੀ ਕਹਿ ਦਿੰਦੇ ਹਾਂ, ਜਿਹੜਾ ਦਮ ਦੇ ਵਿੱਚ ਭਲਾ ਕਰੇਗਾ, ਚੰਗੇ ਕਰਮ ਕਰੇਗਾ, ਉਹਨੂੰ ਯਾਦ ਕਰੇਗਾ, ਕਹਿੰਦੇ ਨੇ ਫਿਰ ਜੀਵਨ ਯਾਤਰਾ ਸਫਲੀ ਹੋ ਜਾਏਗੀ। ਜੋ ਦਮ ਚਿਤਨਾ ਆਵਈ ਸੋ ਦਮ ਪਿਰਥਾ ਜਾਏ। ਸਤਿਗੁਰੂ ਕਹਿ ਰਹੇ ਨੇ ਇਹਨਾਂ ਦਮਾਂ ਨਾਲ ਜਿੰਨੀਆਂ ਮਰਜ਼ੀ ਵੱਡੀਆਂ ਵੱਡੀਆਂ ਗੱਲਾਂ ਕਰ ਲਓ, ਜੇ ਉਹਦਾ ਸ਼ੁਕਰ ਨਹੀਂ, ਕਰਮ ਚੰਗਾ ਨਹੀਂ, ਫਿਰ ਇਹ ਸਵਾਸ ਵਿਅਰਥ ਚਲੇ ਜਾਂਦੇ। ਆਓ, 5-7 ਮਿੰਟ 10 ਮਿੰਟ ਬਾਕੀ ਨੇ, ਸਮਾਪਤੀ ਹੈ।

ਆਪ ਜੀਆਂ ਦਾ ਸਭਨਾ ਦਾ ਧੰਨਵਾਦ। ਕੀਰਤਨ ਸੁਣਿਆ ਹੀ ਨੇ, ਕੀਰਤਨ ਗਾਇਆ ਔਰ ਗਾਉਣ ਵਾਸਤੇ ਹੀ ਜੀਵਨ ਮਿਲਿਆ। ਹਰ ਜਸ ਰੇ ਮਨਾ ਗਾਏ ਲੈ ਜੋ ਸੰਗੀ ਹੈ। 1992 ਵਿੱਚ ਦਾਸਰਿਆਂ ਨੇ ਇਹ ਸ਼ਬਦ ਗਾਇਆ ਸੀ। ਤਕਰੀਬਨ 30-35 ਸਾਲ ਹੋ ਚੱਲੇ ਨੇ ਟੀ ਸੀਰੀਜ਼ ਰਾਹੀਂ, ਜਿੱਥੋਂ ਸਾਡੀ ਪਛਾਣ ਬਣੀ। ਪਹਿਲੀ ਸੀਰੀ ਦਾ ਨਾਮ ਸੀ ਦਮ ਦਮ ਸਦਾ ਸਮਾਂ, ਅਤੇ ਆਪ ਸੰਗਤਾਂ ਵਿੱਚੋਂ ਹੁਕਮਨਾਮੇ ਹੋਏ ਨੇ ਜੋ ਜੋ ਸ਼ਬਦਾਂ ਦੇ, ਉਹੀ ਅੱਜ ਅਸੀਂ ਗਾਏ ਨੇ। ਵਿੱਚੋਂ ਸੰਗਤਾਂ ਪਿਆਰ ਕਰਦੀਆਂ ਨੇ ਅਤੇ ਫਿਰ ਸਿੱਧੀ ਗੁਰੂ ਨਾਨਕ ਨਾਲ ਜੁੜ ਜਾਂਦੀਆਂ। ਸੋ ਬੇਅੰਤ ਭੁੱਲਾਂ ਚੁੱਕਾਂ ਦੀ ਖਿਮਾ ਅਸਥਾਨ ਵੱਲੋਂ, ਦਾਸਰਿਆਂ ਵੱਲੋਂ, ਆਪ ਸਾਰੀਆਂ ਸੰਗਤਾਂ ਦਾ ਧੰਨਵਾਦ। ਸਮੂਹ ਪ੍ਰਬੰਧਕ ਵੀਰਾਂ ਵੱਲੋਂ ਜੋ ਸਾਨੂੰ ਦੋ ਲੰਗਰ ਬਾਬੇ ਨਾਨਕ ਨੇ ਲਾਏ ਨੇ, ਇੱਕ ਸਰੀਰ ਦਾ ਅਤੇ ਇੱਕ ਰੂਹ ਦਾ। ਜਿੱਥੇ ਰੂਹ ਦਾ ਲੰਗਰ ਲੱਗ ਜਾਏ, ਲੰਗਰ ਚੱਲੇ ਗੁਰ ਸ਼ਬਦ ਹਰ ਤੋਟ ਨਾ ਵੀ ਖੱਟੀ, ਜਿੱਥੇ ਬੰਦਗੀ ਦਾ ਲੰਗਰ ਲੱਗ ਜਾਏ ਉੱਥੇ ਘਾਟੇ ਨਹੀਂ ਪੈਂਦੇ। ਅਗਲਾ ਪ੍ਰੋਗਰਾਮ ਬੜੇ ਪਿਆਰ ਨਾਲ ਵੀਰ ਅੰਮ੍ਰਿਤਪਾਲ ਸਿੰਘ ਜੀ ਉਹਨਾਂ ਪਾਸੋਂ ਆਪ ਜੀ ਪਿਆਰ ਨਾਲ ਸਰਵਣ ਕਰੋ, ਅਸੀਸ ਦਿਓ ਤੇ ਫਤਿਹ ਬੁਲਾਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ।

Chicken.

ਆਗੈ ਸੁਖ ਮੇਰੇ ਮੀਤਾ, ਪਾਛੇ ਆਨੰਦ ਭਾਵ ਕੀਤਾ। ਪਰਮੇਸ਼ਰ ਬਣਤ ਬਣਾਈ, ਫਿਰ ਡੋਤ ਕਤੂ ਨਾਹੀ। ਧੰਨ ਧੰਨ ਸਾਹਿਬ ਗੁਰੂ ਗ੍ਰੰਥ ਸਾਹਿਬ ਦੇ ਪਾਵਨ ਪੁੱਤਰ ਤੇ ਰਾਜ ਦਰਬਾਰ ਦੀਆਂ ਹਾਜ਼ਰੀਆਂ, ਬੜੇ ਹੀ ਖੁਸ਼ੀਆਂ ਭਰੇ ਮੌਕੇ 'ਚ ਭਰ ਕੇ ਬਖਸ਼ਾਂ ਲੈ ਰਹੀ ਪਰਮ ਸਤਿਕਾਰ ਜੋ ਸਤਸੰਗ ਜੀਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਥੋੜ੍ਹੇ ਮਿੰਟਾਂ ਵਿੱਚ ਆਪਾਂ ਗੁਰੂ ਗ੍ਰੰਥ ਸਾਹਿਬ ਜੀ ਦੀ ਬਖਸ਼ਿਸ਼ ਦੁਆਰਾ ਕਾਕਾ ਗਗਨਦੀਪ ਸਿੰਘ ਅਤੇ ਬੇਟੀ ਜੈਨੀਫਰ ਲਿਊਸ ਦੇ ਆਨੰਦ ਕਾਰਜ ਸ਼ੁਰੂ ਕਰਨ ਜਾ ਰਹੇ ਹਾਂ, ਅਤੇ ਮੈਨੂੰ ਹੁਕਮ ਹੋਇਆ ਕਿ ਮੈਂ ਪੰਜਾਬੀ ਅਤੇ ਇੰਗਲਿਸ਼ ਦੋਨਾਂ ਵਿੱਚ ਹੀ ਪ੍ਰੋਗਰਾਮ ਚਲਾਵਾਂ। ਸੋ ਆਸ ਹੈ ਕਿ ਤੁਸੀਂ ਪ੍ਰਵਾਨਗੀ ਦਿਓਗੇ। ਕੋਸ਼ਿਸ਼ ਕਰੂੰਗਾ ਮੈਂ ਘੱਟ ਤੋਂ ਘੱਟ ਟਾਈਮ ਲਾਉਣ ਦੀ ਦੋਨੋਂ ਪਾਸੇ, ਅਤੇ ਦੋਨੋਂ ਹੀ ਪਾਸੇ ਪੰਜਾਬੀ ਵਾਲੇ ਵੀ ਅਤੇ ਇੰਗਲਿਸ਼ ਵਾਲੇ ਵੀ ਦੋਨੋਂ ਆਨੰਦ ਮਾਣਨਗੇ ਫਿਰ। ਸੋ ਮੈਂ ਹੁਣ ਇੰਗਲਿਸ਼ ਦੱਸ ਦਿਆਂ। ਵਿਦ ਦਾ ਗ੍ਰੇਸ ਆਫ ਗੋਡ, ਵਿਦ ਦਾ ਗ੍ਰੇਸ ਆਫ ਗੁਰੂ ਗ੍ਰੰਥ ਸਾਹਿਬ, ਵੀ ਆਰ ਗੋਇੰਗ ਟੂ ਸਟਾਰਟ ਦਾ ਆਨੰਦ ਕਾਰਜ ਸੈਰੇਮਨੀ ਆਫ ਗਗਨਦੀਪ ਸਿੰਘ ਐਂਡ ਜੈਨੀਫਰ ਲਿਊਸ ਇਨ ਅ ਫਿਊ ਮਿੰਟਸ। ਹੇਅਰ ਆਈ ਵੁੱਡ ਲਾਈਕ ਟੂ ਟੈਲ ਯੂ ਦੈਟ ਗਗਨਦੀਪ ਸਿੰਘ ਇਜ਼ ਅ ਡਾਕਟਰ ਐਂਡ ਹੀ ਸਨ ਆਫ ਸਰਦਾਰ ਸੁਖਵਿੰਦਰ ਸਿੰਘ ਟੋਗਰ ਐਂਡ ਬੀਬੀ ਸੁਰਿੰਦਰ ਕੌਰ ਐਂਡ ਬਰਾਈਡ ਜੈਨੀਫਰ ਲਿਊਸ ਇਜ਼ ਅ daughter of Mr. Doug David Lewis and Mrs. Tarsita Lewis. We will be starting the ceremony in a few minutes. There are a couple of steps that I would like to let the lucky couple know, along with the rest of the congregation. Punjabi ch dasdaan ke main ਉਹਨਾਂ ਨੂੰ ਦੱਸਣਾ ਹੈਗਾ ਕਿਹੜੇ ਕਿਹੜੇ ਹਿੱਸੇ ਆ ਆਨੰਦ ਕਾਰਜ ਦੇ। ਸੋ ਜਿਵੇਂ ਆਪਾਂ ਨੂੰ ਪਤਾ ਪਹਿਲਾਂ ਕੀਤਾ ਲੋੜੀ ਕੰਮ ਸਵਾਰ ਪਿਆ ਕਿ ਕਾਰਜ ਦੇ ਸਵਾਰ ਸਤਿਗੁਰੂ ਸਾਹਿਬ ਸਾਖੀ ਇਹਦਾ ਸ਼ਬਦ ਪੜਿਆ ਜਾਂਦਾ, ਫਿਰ ਅਰਦਾਸ, ਅਰਦਾਸ ਤੋਂ ਬਾਅਦ ਹੁਕਮਨਾਮਾ, ਹੁਕਮਨਾਮੇ ਤੋਂ ਬਾਅਦ ਪੱਲੇ ਰਸਮ, ਪੱਲੇ ਰਸਮ ਤੋਂ ਬਾਅਦ ਫਿਰ ਲਾਵਾਂ ਦਾ ਪਾਠ ਸ਼ੁਰੂ ਹੋ ਜਾਂਦਾ, ਅਤੇ ਲਾਵਾਂ ਚਾਰ, ਉਸ ਤੋਂ ਬਾਅਦ ਥੋੜ੍ਹਾ ਕੀਰਤਨ ਅਤੇ ਫਿਰ ਅਰਦਾਸ ਅਤੇ ਸਮਾਪਤੀ। ਇੰਗਲਿਸ਼ ਵਿੱਚ ਦੱਸਦੇ ਹਾਂ, there are a couple of segments of the marriage ceremony according to Sikh Rath Murjada. First part is going to be singing of a holy hymn, Kita Lori Kam Swar Pya Ki Kar Jai Swar Satguru Sat Sakhi. After that is sung, then we will have a prayer or ardas, short one, in which the lucky couple and their parents will stand, rest of the congregation will stay seated. After Ardas, we will have the Hukamnama. After Hukamnama, we will have the Palla ceremony. After Palla ceremony, we will have the actual part of the marriage, the Lama part. And I would explain the Lama part when we will start that part, not now. So after Lama, we will have few more holy hymns being sung. Then again, Ardas to conclude that ceremony. And then we will have honoring the couple, and that should do it. If somebody wants to do congratulate the couple, then we will do that part also there. So we are going to start the ceremony with the singing of the holy hymn of Kita Lori Kam Swar Pya Kaj Jai Swar Satguru Sat Sakhi Hai. So karo ji shuru phir. Vaheguru ji ka khalsa.

0: ਉੱਤੇ ਚੱਲਣ ਦੀ ਮੱਤ ਖੁਦ ਪ੍ਰਦਾਨ ਕਰੋ ਉਪਰੰਤ ਅਨਾਧਿਕਾਰਕ ਦੀ ਮਰਿਆਦਾ ਮੈਨੂੰ ਅੱਗੇ ਆਪਣੀ ਆਗਿਆ ਕਰੋ ਕਿਉਂਕਿ ਛੇ ਪਿਆਰੇ ਨੇ ਜਿਹਨਾਂ ਮਿਲਿਆ ਆਪਣੀ ਦਾ ਨਾਮ ਪਿਤਾ ਨਾਨਕ ਨਾਮ ਚੜ੍ਹਦੀ ਕਲਾ
1: ਤੇਰੇ ਪਾਉਣੇ ਸਰਬੱਤ ਦਾ ਭਲਾ।

0: ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।
1: ਹੁਣ ਪੱਲੇ ਦੀ ਰਸਮ ਕੀਤੀ ਜਾਏਗੀ ਜੀ, ਨਾਓ ਵੀ ਉਡਿਓ ਦ ਪੱਲਾ ਸੈਰੇਮਨੀ। ਆਈ ਵਿਲ ਰਿਕੁਐਸਟ ਮਿਸਟਰ ਡੇਵਿਡ ਲੂਇਸ ਟੂ ਕਮ ਟੂ ਦ ਫਰੰਟ ਐਂਡ ਟੇਕ ਦ ਪੱਲਾ ਆਫ ਗਗਨਦੀਪ ਸਿੰਘ ਐਂਡ ਗੈਟ ਹੋਲਡ ਇਨ ਹੈਂਡ ਆਫ ਹਿਸ ਡਾਟਰ।

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਹੁਣ ਆਪਾਂ ਨਾਵਾਂ ਦਾ ਸਾ ਜਵਾਬ ਸ਼ੁਰੂ ਕਰਨ ਵਾਲੇ, ਅਤੇ ਮੈਂ ਬੇਨਤੀ ਕਰਾਂਗਾ ਕਿ ਕੋਈ ਵੀ ਲਾਗੇ ਬਹੁਤਾ ਨਾ ਡਿਸਟਰਬ ਕਰੇ ਕਪਲ ਨੂੰ, ਤਾਂ ਕਿ ਉਹਨਾਂ ਦੇ ਕਾਰਨ ਉਹ ਫੋਕਸ ਰਹਿਣ। ਅਤੇ ਇਸ ਤੋਂ ਪਹਿਲਾਂ ਕਿ ਅਸੀਂ ਉਹ ਨਾਵਾਂ ਦਾ ਪਾਠ ਸ਼ੁਰੂ ਕਰੀਏ, ਮੈਂ ਕੁਛ ਬੇਨਤੀਆਂ ਕਰਨੀਆਂ। ਇੱਕ ਤਾਂ ਇਹ ਕਿ ਆਪਾਂ ਇੱਥੇ ਤਾੜੀ ਨਹੀਂ ਮਾਰਦੇ ਗੁਰੂ ਘਰ ਦੇ ਅੰਦਰ ਕਦੇ ਵੀ, ਅਤੇ ਦੂਸਰਾ ਆਪਾਂ ਵਾਰਨੇ ਨਹੀਂ ਕਰਦੇ ਨਾ ਫੁੱਲਾਂ ਦੇ ਨਾ ਪੈਸਿਆਂ ਦੇ। ਸੋ ਮੈਂ ਇੰਗਲਿਸ਼ ਵਿੱਚ ਕਰਦੇ ਹਾਂ ਹੁਣ। ਵੀ ਵਿਲ ਸਟਾਰਟਿੰਗ ਦਾ ਲਾਵਾਂ ਪਾਰਟ ਇਨ ਏ ਫਿਊ ਮਿੰਟਸ। ਬਿਫੋਰ ਵੀ ਡੂ ਦੈਟ ਆਈ ਐਮ ਗੋਇੰਗ ਟੂ ਰਿਕੁਐਸਟ ਫਿਊ ਥਿੰਗਸ ਦੈਟ ਵੀ ਡੂ ਨਾਟ ਕਲੈਪ ਇਨ ਦਾ ਸਿੱਖ ਟੈਂਪਲਸ ਐਨੀ ਟਾਈਮ ਐਨੀ ਵੇਅਰ ਇਨ ਦਾ ਵਰਲਡ। ਦੈਟਸ ਦਾ ਪ੍ਰੋਟੋਕੋਲ। Second, we do not wave the flowers or the money around the neck of the couple. That's also worldwide. Being Guru Granth Sahib, being the Supreme, we have to keep that in mind. Now I'm going to talk about the rear part, Lama. Couple has decided to listen to Lama part by sitting. So I'm going to address the couple. I would like the cameraman, please get a little away from where you are sitting. You are in the way. So

ਪਾਵਨ ਪਵਿੱਤਰ ਘੜੀ ਦਾ ਇੰਤਜ਼ਾਰ ਸੀ। ਮਹਾਰਾਜ ਦੀ ਕਿਰਪਾ ਦੇ ਨਾਲ, ਮਹਾਰਾਜ ਦੀ ਬਖਸ਼ਿਸ਼ ਦੇ ਨਾਲ ਕਾਰਜ ਨਿਰਵਿਘਨ ਸੰਪੂਰਨ ਹੋਇਆ ਹੈ। ਦਾਸ ਜਿੱਥੇ ਵੱਲੋਂ ਦੋਨਾਂ ਪਰਿਵਾਰਾਂ ਨੂੰ ਲੱਖ ਲੱਖ ਵਧਾਈਆਂ, ਗੁਰਸਿੱਖਾਂ ਮਨ ਵਧਾਈਆਂ, ਜਿਨ ਮੇਰਾ ਸਤਿਗੁਰ ਡਿੱਠਾ ਰਾਮ ਰਾਜੇ ਦੋਨਾਂ ਪਰਿਵਾਰਾਂ ਨੂੰ ਲੱਖ ਲੱਖ ਵਧਾਈਆਂ। ਆ ਵਧਾਈ ਦੇ ਸ਼ਬਦ ਗਾਇਨ ਕਰਾਂਗੇ, ਆਪ ਸਾਰਿਆਂ ਰਲ ਕੇ ਕਿਰਪਾਲਤਾ ਕਰ।

ਸਾਰੇ ਦੋਨਾਂ ਪਰਿਵਾਰਾਂ ਨੂੰ ਤੇ ਸਾਰੀ ਸਾਧ ਸੰਗਤ ਨੂੰ ਮਹਾਨ ਖੁਸ਼ੀ ਦੀਆਂ ਲੱਖ ਲੱਖ ਵਧਾਈਆਂ ਜੀ। ਇਸ ਦੇ ਨਾਲ ਹੀ ਦੀਵਾਨ ਦੀ ਸਮਾਪਤੀ ਹੈ। ਆਓ ਅਰਦਾਸ ਦੇ ਵਿੱਚ ਸ਼ਾਮਲ ਹੋਈਏ। ਬੁਲਾਓ ਫਤਿਹ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

0: ਲਖੁਸ਼ੀਆਂ ਪਾਤਸ਼ਾਹੀਆਂ ਜੇ ਸਤਿਗੁਰ ਨਜ਼ਰ ਕਰੇ ਨਿਮਕੇ ਹਰ ਨਾਮ ਦੇ ਮੇਰਾ ਮਨ ਤਨ ਸੀਤਲ ਹੋਏ। ਬੜੇ ਹੀ ਖੁਸ਼ੀਆਂ ਤੇ ਮੰਗ ਭਰੇ ਸਮੇਂ ਤੇ ਜਦੋਂ ਆਨੰਦਕਾਰੀ ਰਸਮ ਨਿਰਵਿਘਨਤਾ ਸਾਹਿਤ ਸੰਪੂਰਨ ਹੋਈ ਹੈ, ਇਸ ਖੁਸ਼ੀ ਭਰੇ ਮੌਕੇ ਤੇ ਮੈਂ ਵਿਵਸਥਾ ਜੋੜੀ ਨੂੰ ਭਾਵ ਡਾਕਟਰ ਗਗਨਦੀਪ ਸਿੰਘ ਅਤੇ ਡਾਕਟਰ ਜੈਨੀਫਰ ਲੂਇਸ ਨੂੰ ਲੱਖ ਲੱਖ ਵਧਾਈ ਦਿੰਦਾ ਹਾਂ ਅਤੇ ਨਾਲ ਉਹਨਾਂ ਦੇ ਮਾਤਾ ਪਿਤਾ ਸਮੂਹ ਰਿਸ਼ਤੇਦਾਰਾਂ ਸਾਕ ਸੰਬੰਧੀਆਂ ਮਿੱਤਰਾਂ ਦੋਸਤਾਂ ਨੂੰ ਸਭਨਾਂ ਨੂੰ ਲੱਖ ਲੱਖ ਵਧਾਈ ਦਿੰਦਾ ਅਤੇ ਨਾਲ ਕਾਲਪੁਰਖ ਪਾਸ ਬੇਨਤੀ ਕਰਦਾ ਕਿ ਕਾਲਪੁਰਖ ਉਹਨਾਂ ਨੂੰ ਸਦਾ ਚੜ੍ਹਦੀ ਕਲਾਂ ਬਖਸ਼ਦਾ ਹੋਇਆ ਇਸ ਜੀਵਨ ਦੇ ਅੰਦਰ ਇੱਕ ਦੂਜੇ ਦਾ ਸਾਥ ਨਿਭਾਉਣ ਦਾ ਉਹਨਾਂ ਨੂੰ ਬਲ ਬਖਸ਼ੇ, ਖੁਸ਼ੀਆਂ ਖੇੜੇ ਅਤੇ ਵਿਆਹਤਾ ਜੀਵਨ ਦੀਆਂ ਸਾਰੀਆਂ ਖੁਸ਼ੀਆਂ ਉਹਨਾਂ ਦੀ ਝੋਲੀ 'ਚ ਗੁਰੂ ਪਾਵੇ, ਸਾਡੀ ਅਰਦਾਸ ਬੇਨਤੀ ਹੈ ਜੀ। ਇੰਗਲਿਸ਼ ਦੇ ਵਿੱਚ ਇਟਸ ਵੈਰੀ ਆਸਪੀਸ਼ੀਅਸ ਆਫ ਅਕੇਜ਼ਨ ਵੈਨ ਦ ਮੈਰਿਜ ਸੈਰੇਮਨੀ ਆਫ ਡਾਕਟਰ ਗਗਨਦੀਪ ਸਿੰਘ ਐਂਡ ਡਾਕਟਰ ਜੈਨੀਫਰ ਲੂਇਸ ਵਾਜ ਕੰਪਲੀਟਡ ਵਿਦ ਦ ਗ੍ਰੇਸ ਆਫ ਵਾਹਿਗੁਰੂ, ਵਿਦ ਦ ਗ੍ਰੇਸ ਆਫ ਗੋਡ ਐਟ ਦਿਸ ਆਸਪੀਸ਼ੀਅਸ ਅਕੇਜ਼ਨ ਆਈ ਕੰਗ੍ਰੈਚੁਲੇਟ ਦ ਕਪਲ, ਦੇਅਰ ਪੇਰੈਂਟਸ, ਦੇਅਰ ਰਿਲੇਟਿਵਸ, ਦੇਅਰ ਗੈਸਟ ਔਨ ਬੋਥ ਸਾਈਡਸ ਐਂਡ ਆਈ ਐਮ ਪ੍ਰੇਇੰਗ ਟੂ ਗੋਡ ਟੂ ਗਿਵ ਦੈਮ ਸਟਰੈਂਥ ਐਂਡ ਪਾਵਰ ਟੂ stick together in this life, because you both have taken the vow by taking four rounds around Guru Granth Sahib without speaking. You have taken the vow to stay together in this life through thick and thin, and I pray to God that God bless you the strength and the power and all the happinesses of a married life. Te main hun benti karan ਭਾਈ ਸਾਹਿਬ ਨਵਜੀਤ ਸਿੰਘ ਜੀ ਨੂੰ ਕਿ ਉਹਨਾਂ ਨੂੰ ਸਨਮਾਨ ਕੀਤਾ ਜਾਵੇ ਅਤੇ ਉਹਨਾਂ ਨੂੰ ਬੇਨਤੀ ਹੈ ਖੜ੍ਹੇ ਹੋ ਕੇ ਲੈਣਗੇ ਸਨਮਾਨ ਜੀ। ਨਾਉ ਵੀ ਆਰ ਗੋਇੰਗ ਟੂ ਆਨਰ ਦ ਕਪਲ, ਕਪਲ ਇਜ਼ ਰਿਕੁਐਸਟ ਟੂ ਸਟੈਂਡ ਅਪ ਟੂ ਰਿਸੀਵ ਦ ਆਨਰ ਦ ਸਰੋ ਪਾਊਸ ਦੈਟ ਦ ਬੈਸਟ ਆਨਰ ਦੈਟ ਵੀ ਪ੍ਰੋਵਾਈਡ ਇਨ ਦ ਸਿੱਖ ਗੁਰਦੁਆਰਾ। ਬੋਲੇ ਸੋ ਨਿਹਾਲ ਸਤਿ ਸ੍ਰੀ ਅਕਾਲ, ਬੋਲੇ ਸੋ ਨਿਹਾਲ ਸਤਿ ਸ੍ਰੀ ਅਕਾਲ। ਜਿਵੇਂ ਤੁਸੀਂ ਦੇਖਿਆ ਕਿ ਦੋਨਾਂ ਨੂੰ ਦਿੱਤਾ ਗਿਆ ਸਿਰੋ ਪਾਓ ਦਾ ਭਾਵ, ਦੋਨਾਂ ਦਾ ਦਰਜਾ ਬਰਾਬਰ ਹੈ ਸਿੱਖ ਧਰਮ ਦੇ ਅੰਦਰ। ਐਜ਼ ਯੂ ਹੈਵ ਸੀਨ ਦੈਟ ਬੋਥ ਆਰ ਆਨਰਡ ਈਕੁਅਲੀ ਇਨ ਸਿੱਖਇਜ਼ਮ, ਹਸਬੈਂਡ ਐਂਡ ਵਾਈਫ ਹੈਵ ਦਾ ਈਕੁਅਲ ਸਟੈਟਸ। ਸੋ ਵਿਦਆਊਟ ਮੇਕਿੰਗ ਟੇਕਿੰਗ ਟੂ ਮਚ ਟਾਈਮ, ਆਈ ਵੁੱਡ ਰਿਕੁਐਸਟ ਨਾਓ ਸਰਦਾਰ ਸੁਖਦੇਵ ਸਿੰਘ ਮੈਣੀਵਾਲ ਜੀ ਟੂ ਕਮ ਐਂਡ ਥੈਂਕ ਦ ਗੈਸਟ ਔਨ ਬੋਥ ਸਾਈਡ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਭਾਈ ਸਾਹਿਬ ਭਾਈ ਸੁਖਦੇਵ ਸਿੰਘ ਜੀ ਬੈਣੀਵਾਲ ਜੀ ਹੁਣ ਸਾਰਿਆਂ ਦਾ ਧੰਨਵਾਦ ਕਰਨਗੇ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
1: ਬਹੁਤ ਹੀ ਖੁਸ਼ੀ ਦੇ ਮੌਕੇ ਦੇ ਉੱਤੇ ਗੁਰੂ ਗ੍ਰੰਥ ਸਾਹਿਬ ਜੀ ਦੀ ਗੋਦਾਂ ਲੈ ਕੇ ਮਾਣ ਰਹੀ ਸਾਧ ਸੰਗਤ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਦੋਵੇਂ ਹੀ ਪਰਿਵਾਰਾਂ ਨੂੰ ਲੱਖ ਲੱਖ ਵਧਾਈ ਹੋਵੇ। ਬੱਚਾ ਗਗਨਦੀਪ ਸਿੰਘ, ਸਪੁੱਤਰ ਸਰਦਾਰ ਸੁਖਵਿੰਦਰ ਸਿੰਘ ਜੀ ਅਤੇ ਬੀਬੀ ਸੁਰਿੰਦਰ ਕੌਰ ਜੀ ਦੇ ਸ਼ੁਭ ਆਨੰਦ ਕਾਰਜ ਗੁਰੂ ਮਹਾਰਾਜ ਜੀ ਦੀ ਹਜ਼ੂਰੀ ਦੇ ਵਿੱਚ, ਸੰਗਤ ਦੀ ਹਜ਼ੂਰੀ ਦੇ ਵਿੱਚ, ਬੱਚੀ ਜੈਨੀਫਰ ਲੂਇਸ, ਸਪੁੱਤਰੀ ਡੇਵਿਡ ਲੂਇਸ ਅਤੇ ਟਾਰੀਸਤਾ ਲੂਇਸ ਦੇ ਨਾਲ ਗੁਰਮਰਿਆਦਾ ਦੇ ਅਨੁਸਾਰ ਹੋਇਆ ਹੈ। ਮਹਾਰਾਜ ਕਿਰਪਾ ਕਰਨ ਇਹਨਾਂ ਨੂੰ ਵਿਅਹੁਤਾ ਜੀਵਨ ਬਹੁਤ ਹੀ ਚੜ੍ਹਦੀ ਕਲਾ ਵਿੱਚ ਬਤੀਤ ਕਰਨ ਦਾ ਗੁਰੂ ਮਹਾਰਾਜ ਇਹਨੂੰ ਅਵਸਰ ਬਖਸ਼ਣ। ਖੁਸ਼ੀਆਂ ਖੇੜੇ ਹਰ ਮੈਦਾਨ ਇਹਨਾਂ ਨੂੰ ਚੜ੍ਹਦੀਆਂ ਕਲਾ ਬਖਸ਼ਣ। ਦੋਵੇਂ ਹੀ ਪਰਿਵਾਰ ਪੜ੍ਹੇ ਲਿਖੇ ਹਨ, ਬੱਚਾ ਬੱਚੀ ਦੋਵੇਂ ਡਾਕਟਰ ਹਨ। ਜਿਹੜੀ ਬੱਚੀ ਹੈ ਉਹ ਕੈਂਸਰ ਦੀ ਸਪੈਸ਼ਲਿਸਟ ਹੈ ਅਤੇ ਬੱਚਾ ਐਨਸਥੀਸੀਓਲੋਜਿਸਟ ਹੈ, ਜੋ ਕਿ ਬਹੁਤ ਹੀ ਚੰਗੀਆਂ ਇਹਨਾਂ ਦੇ ਪੇਰੈਂਟਸ ਨੂੰ ਵੀ ਵਧਾਈ ਦਿੰਦੇ ਹਾਂ ਜਿਨ੍ਹਾਂ ਨੇ ਇਹਨਾਂ ਨੂੰ ਇੰਨੀ ਵਧੀਆ ਪੜ੍ਹਾਈ ਦੇ ਕੇ ਅਤੇ ਹੁਣ ਗੁਰੂ ਮਹਾਰਾਜ ਜੀ ਦੀ ਚਰਨ ਦੇ ਵਿੱਚ ਲਿਆਂਦਾ ਹੈ, ਸ਼ਰਨ ਦੇ ਵਿੱਚ ਲਿਆਂਦਾ ਅਤੇ ਉਹ ਦੋਵਾਂ ਨੇ ਆਨੰਦ ਕਾਰਜ ਦੇ ਵਿੱਚ ਗੁਰੂ ਮਹਾਰਾਜ ਜੀ ਦੇ ਚਾਰ ਲਾਵਾਂ ਲਈਆਂ ਹਨ। ਇਹ ਜਿਹੜਾ ਬੱਚੇ ਦਾ ਪਰਿਵਾਰ ਹੈ, ਸਾਰਿਆਂ ਨੂੰ ਪਤਾ ਹੀ ਹੈ ਵੀ ਸੁਖਵਿੰਦਰ ਸਿੰਘ ਇੱਥੇ ਜਾਣੇ ਪਛਾਣੇ ਆਪਣੇ ਵਿੱਚ, ਫਤਿਹਗੜ੍ਹ ਸਾਹਿਬ ਦੀਆਂ ਦੀ ਸੰਗਤਾਂ ਦੇ ਵਿੱਚੋਂ ਜੇ ਗੁਰੂ ਘਰ ਹੈ ਅਤੇ ਇਸ ਏਰੀਏ ਦੇ ਵਿੱਚ ਫਤਿਹਗੜ੍ਹ ਸਾਹਿਬ ਦੀਆਂ ਜਿਹੜੀਆਂ ਸੰਗਤਾਂ ਹਨ, ਬਹੁਤ ਹੀ ਉਹਨਾਂ ਦਾ ਯੋਗਦਾਨ ਹੈ। ਇਸ ਪਰਿਵਾਰ ਦਾ ਵੀ ਅਤੇ ਸਾਰੇ ਹੀ ਜੋ ਇਹਨਾਂ ਦੇ ਅੱਜ ਇੱਥੇ ਸਹਿਯੋਗੀ ਰਿਸ਼ਤੇਦਾਰ ਪਹੁੰਚੇ ਹਨ, ਆਪਣੇ ਧੰਨਵਾਦ ਕੀਤਾ ਜਾਂਦਾ ਹੈ ਪਰਿਵਾਰ ਵੱਲੋਂ। ਸਪੈਸ਼ਲ ਤੌਰ 'ਤੇ ਜਥੇਦਾਰ ਜੀ ਹਰਿੰਦਰ ਸਿੰਘ ਜੀ ਭਗਤ ਹੋਣੀ, ਉਹ ਨਿਊ ਜਰਸੀ ਤੋਂ ਆਏ ਹਨ। ਜਿਹੜਾ ਬੱਚੀ ਦਾ ਪਰਿਵਾਰ ਹੈ ਉਹ ਵੀ ਨਿਊ ਜਰਸੀ ਤੋਂ ਹੈ, ਸੋ ਮੇਰੇ ਖਿਆਲ ਇਹਨਾਂ ਨੇ ਗੁਆਂਢੀਆਂ ਦੇ ਨਾਲ ਸਾਰਿਆਂ ਦੇ ਇਕੱਠੇ ਹੋ ਕੇ ਆਏ ਨੇ, ਸੋ ਸਾਰਿਆਂ ਨੂੰ ਜੀ ਆਇਆਂ। ਸੋ ਕੰਗ੍ਰੈਚੁਲੇਸ਼ਨਸ ਟੂ ਬੋਥ ਆਫ ਦਾ ਗਰੂਮ ਐਂਡ ਦਾ ਬਰਾਈਡ ਆਨ ਦਿਸ ਮੈਰਿਜ ਓਕੇਜ਼ਨ ਦੈਟ ਹੈਜ਼ ਜਸਟ ਹੈਪਨਡ ਇਨ ਦੀ ਪ੍ਰੈਜੈਂਸ ਆਫ ਗੁਰੂ ਗ੍ਰੰਥ ਸਾਹਿਬ ਐਂਡ ਦੀ ਸਾਧ ਸੰਗਤ। ਕੰਗ੍ਰੈਚੁਲੇਸ਼ਨਸ ਟੂ ਜੈਨੀਫਰ ਐਂਡ ਗਗਨਦੀਪ ਸਿੰਘ ਐਂਡ ਦੇਅਰ ਪੇਰੈਂਟਸ, Jennifer's father David Lewis and mother Teresa Lewis. I was just talking to David a few minutes ago when we were having breakfast, you know. I say, what type of law do you do? And he says, I say, my son does, he's also a lawyer, he's in estate planning, and he does the same thing also. So he says it's a good field. So looks like I have some connection with you guys too now. So congratulations again to both of the families, and may Waheguru give you a long life, happiness, and Chardi Kala throughout your marriage life. And both of the families, you know, may you, you know, meet with each other as in the Sikh culture. You not only marry, it's not the marriage of the groom and the bride, but the families are married too now. So Gagandeep has, we say, two fathers now. So he's got to respect David and Teresa as their parents also. Similarly, Jennifer, you treat Gagandeep's father and mother, Sukhvinder Singh and Surinder Singh, as your mother and father also. So we give very good respect to each other's family. So congratulations to both of you. Welcome to the Sikh Gurdwara San Jose. And jinne vi tusi is parivar di is khushi de vich apna time kadd ke aaye ho, saryan da dhanwad kita janda hai parivar vallon. Te jehdi sagan di ceremony hundi hai, usually itthe apan ਜਿਹੜੇ ਬੱਚੇ ਬੱਚੀ ਦੇ ਪੇਰੈਂਟਸ ਹਨ ਉਹ ਇੱਥੇ ਸ਼ਗਨ ਪਾ ਦਿੰਦੇ ਹਨ, ਅਤੇ ਬਾਕੀ ਤੁਸੀਂ ਲੰਗਰ ਹਾਲ 'ਚ ਜਾ ਕੇ ਸ਼ਗਨ ਪਾ ਸਕਦੇ ਹੋ। ਸੋ ਅੱਜ ਦੇ ਪ੍ਰੋਗਰਾਮ ਦੀ ਇੱਥੇ ਸਮਾਪਤੀ ਹੈ। ਫਿਰ ਸਾਰਿਆਂ ਦਾ ਧੰਨਵਾਦ ਜਿਹੜਾ ਤੁਸੀਂ ਇਸ ਸ਼ੁਭ ਮੌਕੇ ਦੇ ਉੱਤੇ ਪਰਿਵਾਰਾਂ ਦੇ ਸੱਦੇ ਦੇ ਉੱਤੇ ਪਹੁੰਚੇ ਹੋ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
0: ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਧੰਨਵਾਦ ਹੈ ਸਰਦਾਰ ਸੁਖਦੇਵ ਸਿੰਘ ਬੈਣੀਵਾਲ ਜੀ ਦਾ, ਜਿਨ੍ਹਾਂ ਨੇ ਕਿ ਆਪਣੇ ਵਰਕਲੋਡ 'ਚੋਂ ਸਮਾਂ ਕੱਢ ਕੇ ਇੱਥੇ ਆ ਕੇ ਅਤੇ ਸਾਡੇ ਨਾਲ ਗੱਲਚੀਤ ਕੀਤਾ। ਸੋ ਨਾਲ ਧੰਨਵਾਦ ਹੈ ਸਾਡੇ ਕੀਰਤਨੀ ਜਥੇ ਭਾਈ ਸਾਹਿਬ ਭਾਈ ਭਜਨ ਸਿੰਘ ਲਹਿਰੀ ਅਤੇ ਉਹਨਾਂ ਦੇ ਜਥੇ ਦਾ, ਜਿਨ੍ਹਾਂ ਨੇ ਬੜਾ ਕੀਰਤਨ ਢੁੱਕਵਾਂ ਸਾਨੂੰ ਸਰਵਣ ਕਰਵਾਇਆ। ਮੈਂ ਇੰਗਲਿਸ਼ ਵਿੱਚ ਕਰ ਦਿੰਦਾ ਥੋੜ੍ਹੇ ਮਿੰਟਾਂ 'ਚ। ਨਾਲ ਧੰਨਵਾਦ ਹੈ ਭਾਈ ਸਾਹਿਬ ਭਾਈ ਨਵਨੀਤ ਸਿੰਘ ਜੀ ਦਾ, ਜਿਨ੍ਹਾਂ ਨੇ ਸਾਨੂੰ ਗੁਰਬਾਣੀ ਸ਼ਰਮਣ ਕਰਵਾਈ। ਧੰਨਵਾਦ ਹੈ ਸਾਡੇ ਆਡੋਵਿਜੁਅਲ ਰੂਮ ਵਾਲੇ ਸਰਦਾਰ ਓਂਕਾਰ ਸਿੰਘ ਸੰਘਾ ਅਤੇ ਉਸ ਦੀ ਟੀਮ ਦਾ, ਜਿਹੜੇ ਸਾਰਾ ਪ੍ਰੋਗਰਾਮ ਜੋ ਹੈ ਲਾਈਵ ਦਿਖਾ ਰਹੇ ਸੀਗੇ। ਧੰਨਵਾਦ ਹੈ ਸਾਡੇ ਗੁਰੂਘਰ ਦੇ ਹੈੱਡ ਗ੍ਰੰਥੀ ਭਾਈ ਸਾਹਿਬ ਪਰਮਿੰਦਰ ਸਿੰਘ ਬਾਜਵਾ ਜੀ ਦਾ, ਜੋ ਸਾਰਾ ਪ੍ਰੋਗਰਾਮ ਆਪ ਦੇਖਦੇ ਨੇ ਸਾਰਾ ਕੁਛ। ਅਤੇ ਨਾਲ ਧੰਨਵਾਦ ਹੈ ਸਾਡੇ ਦੋ ਕਮੇਟੀ ਮੈਂਬਰਾਂ ਦਾ, ਵਿਸ਼ੇਸ਼ ਤੌਰ 'ਤੇ ਸਰਦਾਰ ਸੋਹਣ ਸਿੰਘ ਸਰੋਤਾ ਅਤੇ ਸਰਦਾਰ ਕਿਰਪਾਲ ਸਿੰਘ ਅਟਵਾਲ, ਜਿਹੜੇ ਕਿ ਦੋਨਾਂ ਪਰਿਵਾਰਾਂ ਦੇ ਨਾਲ ਕੁਝ ਹਫ਼ਤੇ ਪਹਿਲਾਂ ਹੀ ਪਲੈਨਿੰਗ ਦੇ ਵਿੱਚ ਜੁੜ ਜਾਂਦੇ ਨੇ। ਸੋ ਸਭ ਦਾ ਹਾਰਦਿਕ ਹਾਰਦਿਕ ਧੰਨਵਾਦ। ਅਤੇ ਹੁਣ ਇੰਗਲਿਸ਼ ਵਿੱਚ, ਆਈ ਐਮ ਥੈਂਕਫੁਲ ਟੂ ਆਵਰ ਸਿੰਗਿੰਗ ਗਰੁੱਪ ਦਾ ਕੀਰਤਨੀ ਜਥਾ, ਭਾਈ ਸਾਹਿਬ ਭਾਈ ਹਰਭਜਨ ਸਿੰਘ ਲਹਿਰੀ ਐਂਡ ਹਿਸ ਜਥਾ। ਆਈ ਐਮ ਥੈਂਕਫੁਲ ਟੂ ਭਾਈ ਸਾਹਿਬ ਭਾਈ ਨਵਨੀਤ ਸਿੰਘ ਜੀ ਟੂ ਰਿਸਾਈਟ ਗੁਰਬਾਣੀ ਐਂਡ ਡੂ ਅਰਦਾਸ ਐਂਡ ਪਰਫੋਰਮ ਆਲ ਦਾ ਪ੍ਰੋਟੋਕੋਲਸ ਆਫ ਦਾ ਆਨੰਦ ਕਾਰਜ। ਆਮ ਥੈਂਕਫੁਲ ਟੂ ਮੈਂਬਰਸ ਆਫ ਦਾ ਮੈਨੇਜਮੈਂਟ, Sardar Sohan Singh Sanota and Sardar Kripal Singh Itwal. Those two start helping the families. They start their help about 2-3 weeks before the marriage actually takes place. I'm thankful to the head granthi of our Gurdwara Sardar Mandir Singh Bajwaji. Thankful to also the Auto Vision Room leader, Sardar Omkar Singh Sangha, who is performing all the duties free of cost and displaying all the things on the screens. And not only that, sometimes they are relating on the internet also. So I'm thankful to all of you to give me the opportunity to serve you. That's what I like. I do it on the grace, by the grace of Vaheguru. I don't know anything. Only He is the one who blesses me to do it. So I'm thankful to Dr. Gagandeep Singh and Dr. Jennifer Lewis also, because they chose to have their marriage here in Sekhar Dar Sanode. And I again pray to Vaheguru for providing them a very, very happy life, full of successes, and all the time the blessings of Vaheguru. So, Ithi Samaptiya Ji, now we are concluding. If you have taken the prasad, the sweet pudding, we call it prasad, the langar, now you are requested to go to the lunch hall to take your lunch provided by the family. So great, so nice of that. So, je kisi ne sagan ithe karna te, if you want to do that, you can provide, you can do it. The parents, please do the second part here, and the rest of the guests can do it in the lunch hall. Haanji, mata pita nu benti hai, je sagan karna te, ithe kar lo ji. Haanji. And church or here. They are looking.

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸੋ ਸਮਾਪਤ ਹੈ ਜੀ ਪ੍ਰੋਗਰਾਮ ਗੁਰੂ ਦੀ ਕਿਰਪਾ ਨਾਲ।

ਨਮਸਕਾਰ ਜੋ ਸਤਸੰਗ ਜੀਓ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸੰਤ ਸਤਿਕਾਰ ਜੋ ਗਿਆਨੀ ਹਰਭਜਨ ਸਿੰਘ ਜੀ ਲਹਿਰੀ ਤੇ ਉਹਨਾਂ ਦਾ ਕੀਰਤਨ ਜਥਾ, ਜਿਨ੍ਹਾਂ ਨੇ ਆਪ ਜੀ ਨੂੰ ਲਾਹੀ ਬਣਦੇ ਰਾਗਾਂ ਅਨੁਸਾਰ ਰਸਪਨੇ ਕੀਰਤਨ ਸਰਵ ਪਾਏ ਨੇ, ਉਹਨਾਂ ਦਾ ਹਾਰਦਿਕ ਧੰਨਵਾਦ। ਹੁਣ ਅਸੀਂ ਤਕਰੀਬਨ 10 ਮਿੰਟ ਲੇਟ ਹੈ ਅਤੇ ਕਿਵਾਂ ਚਾਹੁੰਦੇ ਹਾਂ, ਅਤੇ ਵਿੱਚ ਮੇਰੇ ਪਾਸ 2 ਬੁਲਾਰੇ ਨੇ, ਉਸ ਤੋਂ ਬਾਅਦ ਭਾਈ ਸਾਹਿਬ ਓਮਕਾਰ ਸਿੰਘ ਜੀ ਉਹਨੇ ਵਾਲੇ ਕੀਰਤਨ ਰਾਗ ਦੇ

ਭਾਗ ਹੁੰਦੇ ਹਨ ਜਿਸ ਪ੍ਰਾਣੀ ਦੇ ਉਸਨੂੰ ਗੁਰੂ ਦੀ ਸੰਗਤ ਮਿਲਦੀ ਹੈ ਅਤੇ ਗੁਰੂ ਦੀ ਸੰਗਤ ਵਿੱਚ ਹੀ ਪਾਰ ਉਤਾਰਾ ਹੁੰਦਾ ਹੈ। ਸੋ ਬਾਣੀ ਵਿੱਚ ਲਿਖਿਆ ਹੈ ਜੇ ਕੋਈ ਇਨਸਾਨ ਇੱਕ ਘੜੀ, ਪੁਰਾਣੇ ਟਾਈਮ ਵਿੱਚ ਘੜੀ ਹੁੰਦਾ ਸੀ 24 ਮਿੰਟ ਦਾ ਸਮਾਂ, 24 ਮਿੰਟ 25 ਮਿੰਟ ਲਗਾ ਲਓ ਭਾਵੇਂ। ਸੋ 24 ਮਿੰਟ ਦੇ ਸਮੇਂ ਨੂੰ ਇੱਕ ਘੜੀ ਕਿਹਾ ਜਾਂਦਾ ਸੀ। ਅਤੇ ਕਬੀਰ ਸਾਹਿਬ ਜੋ ਬਹੁਤ ਵੱਡੇ ਭਗਤ ਸੰਤ ਹੋਏ ਹਨ ਜਿਨ੍ਹਾਂ ਦੀ ਬਾਣੀ ਗੁਰੂ ਗ੍ਰੰਥ ਸਾਹਿਬ 'ਚ ਲਿਖੀ ਹੈ, ਕਹਿੰਦੇ ਨੇ ਕਬੀਰ ਏਕ ਘੜੀ ਆਦੀ ਘੜੀ। ਇਨਸਾਨ ਬਹੁਤ ਬਿਜ਼ੀ ਹੈ, ਉਸ ਕੋਲ ਦੁਨੀਆਂ ਦੇ ਸਭ ਕੰਮ ਲਈ ਟਾਈਮ ਹੈ, ਆਪਣੇ ਬੱਚਿਆਂ ਦੇ ਸਾਰੇ ਕੰਮ ਕਰਦਾ ਹੈ, ਮਾਂ ਬਾਪ ਦੇ ਵੀ ਕਰਦਾ, ਆਪਣੇ ਕੰਮ ਵੀ ਕਰਦਾ, ਪਰ ਉਸ ਕੋਲ ਟਾਈਮ ਨਹੀਂ ਹੈ ਨਾ, ਕੇਵਲ ਪਰਮਾਤਮਾ ਵਾਸਤੇ ਟਾਈਮ ਨਹੀਂ ਹੈ, ਜਿਸ ਨੇ ਉਸਨੂੰ ਬਣਾਇਆ ਸੰਸਾਰ 'ਚ ਭੇਜਿਆ ਕਿ ਭਾਈ ਤੂੰ ਮੇਰਾ ਨਾਮ ਜਪਣਾ ਹੈ। ਸੱਚਮੁੱਚ ਇਹੀ ਹੁਕਮ ਸੀ, ਭਾਈ ਪ੍ਰਾਪਤ ਮਨੁੱਖ ਦੇ ਹੁਰੀਆ, ਗੋਬਿੰਦ ਮਿਲਣ ਕੀ ਇਹ ਤੇਰੀ ਬਰੀਆ। ਜਿਹਦੇ ਜਾਨਵਰ ਨੇ ਨਾ, ਪਸ਼ੂ ਪੰਛੀ ਜਾਨਵਰ, ਉਹ ਪਰਮਾਤਮਾ ਨੂੰ ਨਹੀਂ ਮਿਲ ਸਕਦੇ। ਇੱਕ ਇਨਸਾਨ ਹੈ ਜਿਸ ਕੋਲ ਇਹ ਅੱਖਾਂ, ਨੱਕ, ਮੂੰਹ, ਉਹ ਬੈਠ ਕੇ ਬੰਦਗੀ ਕਰ ਸਕਦਾ ਹੈ, ਸਿਮਰਨ ਕਰ ਸਕਦਾ ਹੈ, ਮੈਡੀਟੇਸ਼ਨ ਕਰ ਸਕਦਾ ਹੈ ਅਤੇ ਪਰਮਾਤਮਾ ਨੂੰ ਮਿਲ ਸਕਦਾ ਹੈ, ਜਾਨਵਰ ਨਹੀਂ ਮਿਲ ਸਕਦੇ। ਇਸੇ ਵਾਸਤੇ 84 ਲੱਖ ਜੂਨ ਤੋਂ ਬਾਅਦ ਮਨੁੱਖਾਂ ਦੀ ਹੀ ਮਿਲੀ ਹੈ, ਪਰ ਮਨੁੱਖ ਨੂੰ ਲੱਗਦਾ ਕਿ ਮੈਂ ਦੁਨੀਆਂ ਦਾ ਸਭ ਤੋਂ ਅਮੀਰ ਆਦਮੀ ਹੋ ਜਾਵਾਂ ਤਾਂ ਸ਼ਾਇਦ ਮੈਂ ਸੁਖੀ ਹੋ ਜਾਵਾਂਗਾ, ਪਰ ਨਹੀਂ ਹੁੰਦਾ। ਮੇਰੇ ਕੋਲ ਸਾਰੇ ਸਾਮਾਨ ਆ ਜਾਣ, ਮੇਰੇ ਕੋਲ ਬਹੁਤ ਸਾਰੀਆਂ ਕਾਰਾਂ ਹੋਣ ਜਾਂ ਵੱਡਾ ਬਿਜ਼ਨਸ ਹੋਵੇ, ਬੜੇ ਇੰਪਲਾਈ ਹੋਣ, ਪਰ ਸੁਖੀ ਇਨਸਾਨ ਫਿਰ ਵੀ ਨਹੀਂ ਹੋ ਸਕਦਾ। ਸੁਖੀ ਹੋਣ ਦਾ ਇੱਕੋ ਇੱਕ ਤਰੀਕਾ ਹੈ, ਮੈਡੀਟੇਸ਼ਨ, ਸਿਮਰਨ, ਭਗਤੀ, ਬੈਠ ਕੇ ਜੋ ਭਗਤਾਂ ਨੇ ਕੀਤਾ, ਜਿਨ੍ਹਾਂ ਦੀ ਬਾਣੀ ਗੁਰੂ ਗ੍ਰੰਥ ਸਾਹਿਬ 'ਚ ਹੈ ਅਤੇ ਗੁਰੂ ਸਾਹਿਬ ਬਾਣੀ ਅੰਦਰ ਲਿਖ ਰਹੇ ਹਨ, ਸ਼ਬਦ ਹੈ, ਜਿਵੇਂ ਭਗਤ ਕਬੀਰ ਜੀ ਨੇ ਕਿਹਾ ਤੇਰੇ ਕੋਲ ਟਾਈਮ ਨਹੀਂ ਹੈ, ਤੂੰ ਕੇਵਲ 12 ਮਿੰਟ ਕੱਢ ਲੈ, ਇੱਕ ਘੜੀ 25 ਮਿੰਟ ਨਹੀਂ ਕੱਢ ਸਕਦਾ, 12.5 ਮਿੰਟ ਕੱਢ ਲੈ, 12 ਮਿੰਟ ਵੀ ਨਹੀਂ, ਉਸ ਤੋਂ ਹੋਰ ਅੱਧੇ ਕਰ ਲੈ, 5-6 ਮਿੰਟ ਭਗਤੀ ਕਰ, ਸਿਮਰਨ ਕਰ। ਜੇ ਅਸੀਂ ਅੱਜ ਵੀ ਸਟਾਰਟ ਕਰੀ ਨੇ, ਜਿਹੜੇ ਲੋਕ ਨਹੀਂ ਸਿਮਰਨ ਕਰਦੇ, ਸਤਸੰਗ ਨਹੀਂ ਕਰਦੇ, ਉਹ ਕੇਵਲ 5 ਮਿੰਟ ਰੋਜ਼ ਦਾ ਸਤਸੰਗ ਕਰਨ ਲੱਗ ਪੈਣ, ਘਰ ਬੈਠ ਕੇ ਸਿਮਰਨ ਬੰਦਗੀ ਕਰਨ, ਉਹਨਾਂ ਦਾ ਮਨ ਵਿੱਚ ਸ਼ਾਂਤੀ ਆਏਗੀ ਅਤੇ ਹੌਲੀ ਹੌਲੀ ਸਿਮਰਨ ਦਾ ਟਾਈਮ ਵਧੇਗਾ। ਜਿਉਂ ਜਿਉਂ ਟਾਈਮ ਵਧੇਗਾ, ਲਾਈਫ ਵਿੱਚ, ਜ਼ਿੰਦਗੀ ਵਿੱਚ ਸੁੱਖ ਹੀ ਸੁੱਖ ਹੋਣਗੇ। ਪਦਾਰਥ ਉਹੀ ਰਹਿਣਗੇ, ਸਾਡੇ ਕੋਲ ਪਦਾਰਥ ਹੈ ਨਹੀਂ ਜਾਂ ਨਹੀਂ, ਡਜ਼ ਨਾਟ ਮੈਟਰ। ਅਸੀਂ ਸਿਰਫ ਸੋਚਦੇ ਹੀ ਹਾਂ ਮੇਰੇ ਕੋਲ ਪਦਾਰਥ ਜ਼ਿਆਦਾ ਆ ਜਾਣਗੇ, ਮੈਂ ਸੁਖੀ ਹੋ ਜਾਊਂਗਾ, ਪਰ ਮਨੁੱਖ ਸੁਖੀ ਫਿਰ ਵੀ ਨਹੀਂ ਹੁੰਦਾ। ਆਓ, ਗੁਰੂ ਸਾਹਿਬ ਕਹਿੰਦੇ ਹਨ, ਉਠਤ ਬੈਠਤ ਸੋਵਤ ਜਾਗਤ ਇਹ ਮਨ ਤੁਝੈ ਚਿਤਾਰੇ। ਚਿਤਾਰੇ ਤੋਂ ਭਾਵੇਂ ਪ੍ਰਭੂ ਨੂੰ ਯਾਦ ਕਰਨਾ। ਇਹ ਜ਼ਰੂਰੀ ਨਹੀਂ ਹੈ ਕਿ ਤੁਸੀਂ, ਦੇਖੋ ਮੈਂ ਹੁਣ ਕਹਿ ਰਿਹਾ ਸੀ ਨਾ 5 ਮਿੰਟ ਬੈਠ ਕੇ ਸਿਮਰਨ ਬੰਦਗੀ ਕਰੋ, ਪਰ 5 ਮਿੰਟ ਤੁਸੀਂ ਆਪਣੀ ਬੈਟਰੀ ਚਾਰਜ ਕਰ ਲਈ। ਪੁਰਾਣੇ ਟਾਈਮ 'ਤੇ ਨਾ ਟਾਈਮ ਪੀਸ ਹੁੰਦੇ ਸੀ, ਕਲੋਕ ਜਿਹੜੀਆਂ ਹੁੰਦੀਆਂ ਸਨ, ਇਲੈਕਟ੍ਰਿਕ ਨਹੀਂ ਸੀ ਹੁੰਦੀਆਂ, ਉਹ ਚਾਬੀ ਭਰਨੀ ਹੁੰਦੀ ਸੀ, ਚਾਬੀ ਕੇਵਲ 2 ਜਾਂ 3 ਮਿੰਟ ਚਾਬੀ ਭਰ ਦਿਓ, ਫਿਰ 24 ਆਵਰ ਤੱਕ ਘੜੀ ਚੱਲਦੀ ਸੀ 24 ਘੰਟੇ। ਸੋ ਗੁਰੂ ਸਾਹਿਬ ਵੀ ਕਹਿੰਦੇ ਤੂੰ ਸਿਮਰਨ ਕਰਨ ਲਈ ਬੈਠ ਜਾ, ਜਦੋਂ ਤੇਰਾ ਮਨ ਜੁੜ ਗਿਆ ਨਾ, ਫਿਰ ਤੂੰ ਭਾਵੇਂ ਆਪਣੀ ਜੌਬ ਕਰ, ਬਿਜ਼ਨਸ ਕਰ, ਮਾਂ ਬਾਪ ਦੀ ਸੇਵਾ ਕਰ, ਬੱਚਿਆਂ ਦੀ ਪਾਲਣਾ ਕਰ, ਸਾਰੇ ਕੰਮ ਕਰਦਿਆਂ ਤੇਰਾ ਮਨ ਜਿਹੜਾ ਪ੍ਰਭੂ ਨਾਲ ਜੁੜ ਜਾਏਗਾ। ਉਹ ਹੋ ਗਿਆ ਉਠਤ ਬੈਠਤ ਸੋਵਤ ਜਾਗਤ, ਹੇ ਪ੍ਰਭੂ ਮੇਰਾ ਮਨ ਤੈਨੂੰ ਹੀ ਯਾਦ ਕਰਦਾ ਹੈ। ਆਓ ਅਸੀਂ ਬੇਨਤੀ ਕਰਦੇ ਹਾਂ, ਗੁਰੂ ਸਾਹਿਬ ਕਿਵੇਂ ਕਮਾਲ ਦਾ ਸ਼ਬਦ ਉਚਾਰਨ ਕਰ ਰਹੇ ਨੇ, ਜਦੋਂ ਭਰੋਸਾ ਹੋ ਗਿਆ ਕਿ ਦੁੱਖ ਵਿੱਚ ਸੁੱਖ 'ਚ ਮੈਂ ਕੇਵਲ ਪ੍ਰਭੂ ਨੂੰ ਹੀ ਯਾਦ ਕਰਨਾ ਹੈ, ਪ੍ਰਭੂ ਹੀ ਮੇਰਾ ਮਾਂ ਬਾਪ ਭੈਣ ਭਰਾ ਹੈ, ਸਾਰੀ ਸਹਾਇਤਾ ਕਰਨ ਵਾਲਾ। ਆਓ ਸ਼ਬਦ ਪਾਠ ਤੇ ਸਮਾਪਤੀ ਹੋਵੇਗੀ, 8 ਮਿੰਟ ਬਾਕੀ ਨੇ ਸਾਡੇ ਕੋਲ, ਪੂਰੇ 8:30 ਤੇ 8:30 ਤੇ ਸਮਾਪਤੀ ਹੋ ਜਾਏਗੀ। ਫਿਰ ਰਲ ਕੇ ਸਾਰੇ ਪੁੱਤ ਬੋਲਦੇ ਹਾਂ ਸ਼ਬਦ ਸਤਸੰਗ ਜੀ ਧਿਆਨ। ਵਾਹਿਗੁਰੂ ਜੀ ਉਠਤ ਬੈਠਤ।

ਅਸੀਂ ਕਈ ਵਾਰ ਸੋਚਦੇ ਹਾਂ ਨਾ ਕਿ ਮੇਰੇ ਨਾਲ ਚੰਗਾ ਨਹੀਂ ਹੋਇਆ, ਇਹ ਜੋ ਹੋਇਆ ਪਰਮਾਤਮਾ ਨੇ ਚੰਗਾ ਨਹੀਂ ਕੀਤਾ। ਕੋਈ ਫੈਮਿਲੀ ਮੈਂਬਰ ਉਸਦੀ ਡੈਥ ਹੋ ਗਈ, ਜਾਂ ਮੇਰੀ ਜੌਬ ਚਲੀ ਗਈ, ਜਾਂ ਮੇਰੀ ਸੰਸਾਰ 'ਚ ਜਿੱਥੇ ਬੜੀ ਇੱਜ਼ਤ ਬਣੀ ਸੀ ਇੱਜ਼ਤ ਖਤਮ ਹੋ ਗਈ, ਬੇਇੱਜ਼ਤੀ ਹੋ ਗਈ, ਇਨਸਲਟ ਹੋ ਗਈ। ਕੁਛ ਹੈਪਨ ਸੰਸਾਰ 'ਚ ਹੁੰਦੀਆਂ ਨੇ ਕਈ ਵਾਰ, ਜੋ ਅਸੀਂ ਪਸੰਦ ਨਹੀਂ ਕਰਦੇ ਪਰ ਹੋ ਜਾਂਦੀਆਂ। ਉਹ ਸਤਿਗੁਰੂ ਜੀ ਕਹਿੰਦੇ ਨੇ ਜੋ ਤੁਮ ਕਰੋ ਸੋਈ ਪਲ ਹਮਰਾ। ਪਰਮਾਤਮਾ ਤਾਂ ਸਾਡੇ ਭਲੇ ਵਾਸਤੇ ਹੀ ਕਰਦਾ ਹੈ, ਕੁਛ ਸਾਨੂੰ ਲੈਸਨ ਸਿਖਾਉਣਾ ਹੁੰਦਾ ਜਿਹੜਾ ਅਸੀਂ ਸਿੱਖਦੇ ਨਹੀਂ। ਕਈ ਵਾਰ ਕਹਿੰਦੇ ਮੈਨੂੰ ਪਤਾ ਹੈ, ਮੈਨੂੰ ਪਤਾ, ਸਭ ਕੁਛ ਪਤਾ, ਕੁਛ ਨਹੀਂ ਪਤਾ ਹੁੰਦਾ। ਸੋ ਗੁਰੂ ਸਾਹਿਬ ਵਾਹਿਗੁਰੂ ਸਾਨੂੰ ਕੋਈ ਲੈਸਨ ਸਿਖਾਉਣਾ ਚਾਹੁੰਦੇ ਨੇ ਤੇ ਸਾਨੂੰ ਝਟਕਾ ਲੱਗਦਾ ਹੈ, ਕੋਈ ਦੁੱਖ ਆ ਜਾਂਦਾ ਹੈ। ਸੋ ਸਤਿਗੁਰੂ ਜੀ ਮਿਹਰ ਕਰਨ, ਸਮਾਂ ਪੂਰਾ ਹੋ ਗਿਆ, ਸਾਧ ਸੰਗਤ ਇੱਕ ਦੋ ਮਿੰਟ ਉੱਪਰ ਜਾ ਰਹੇ ਨੇ, ਖਿਮਾ ਚਾਹੁੰਦੇ ਹਾਂ। ਐਤਵਾਰ ਸ਼ਾਮ ਨੂੰ ਅਸੀਂ 6 ਤੋਂ 7 ਕੀਰਤਨ ਕਰਦੇ ਹੁੰਦੇ ਹਾਂ ਸਾਧ ਸੰਗਤ ਜੀ, ਉਸ ਵਿੱਚ ਅਸੀਂ ਵਾਹਿਗੁਰੂ ਦਾ ਨਾਮ ਜ਼ਰੂਰ ਜਪਦੇ ਹਾਂ। ਪਹਿਲਾਂ ਆਰਤੀ ਹੁੰਦੀ ਹੈ, 6 ਤੋਂ 7 ਜਿਹੜਾ ਪ੍ਰੋਗਰਾਮ ਹੁੰਦਾ, 6-10 ਤੋਂ 7 ਤੱਕ, 6-10 ਤੋਂ 7 ਪ੍ਰੋਗਰਾਮ ਦੇ ਵਿੱਚ ਐਤਵਾਰ ਉਸ ਵਿੱਚ ਵਾਹਿਗੁਰੂ ਸਿਮਰਨ ਵੀ ਹੁੰਦਾ। ਸੋ ਜਿਨ੍ਹਾਂ ਵੀਰਾਂ ਭੈਣਾਂ ਨੇ ਹੁਣ ਰੇਡੀਓ 'ਤੇ ਸੁਣਿਆ, ਇੰਟਰਨੈਟ 'ਤੇ ਸੁਣ ਰਹੇ ਨੇ, ਜਾਂ ਹੁਣ ਬੈਠੇ ਨੇ, ਜਿਹੜੇ ਆਉਣਾ ਚਾਹੁਣ ਜ਼ਰੂਰ ਸੰਗਤ ਸਾਥ ਦਿਓ ਸਾਡਾ ਇੱਥੇ ਸਾਹਮਣੇ ਬੈਠ ਕੇ। ਜ਼ਰੂਰੀ ਨਹੀਂ ਹੁੰਦਾ ਕਿ ਉੱਧਰ ਹੀ ਸਾਰੀ ਬੀਬੀਆਂ ਨੇ ਬਹਿਣਾ, ਮੇਰੇ ਕਈ ਮਿੱਤਰ ਫਰੈਂਡ ਫੈਮਿਲੀ ਸਮੇਤ ਇੱਥੇ ਬੈਠ ਜਾਂਦੇ ਨੇ, ਨਾਲ ਬੈਠੋ, ਸਾਰੇ ਗਾਓ, ਕਿਉਂਕਿ ਸਭ ਨੇ ਰਲ ਕੇ ਗੁਣ ਗਾਣੇ ਨੇ। ਕੇਵਲ ਰਾਗੀ ਪਾਈ ਦਾ ਕੰਮ ਨਹੀਂ ਹੈ ਗੁਣ ਗਾਣਾ, ਤੁਸੀਂ ਸਾਰੇ ਉੱਥੇ ਬੈਠੇ ਵੀ ਗੁਣ ਗਾ ਸਕਦੇ ਹੋ। ਗੁਰਮਾਤ ਕਿਰਪਾ ਕਰਨ, ਫੁੱਲਾਂ ਚੋਲਾਂ ਦੀ ਖਿਮਾ।

예수님 이름하여.

Thank you.